नदरी पाई है नानक नदरी।

ਕਹਿੰਦੇ ਕਿਤੇ ਰੱਖਣ ਤੂੰ ਹੁੰਦ ਕਿਤੀਆਂ ਪਾਣੀ ਕਿਤੀਆਂ ਪਾਣੀ ਕਿਤੇ ਪਾਸ ਰਹਿੰਦਾ ਕਿਤੀਆਂ ਸੁਣਦੀ ਨਾਨਕ ਅੰਤ ਨਾ ਅੰਤ ਗਿਆਨ ਅੰਤ ਮੈਂ ਗਿਆਨ ਪਰਚਨ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਰ ਯੁਗ ਯੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰ ਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦੇਵ ਮੁਖ ਲਾਇਆ। ਜਨ ਨਾਨਕ ਐਸਾ ਹਰ ਸੇਵਿਆ, ਅੰਤ ਲਏ ਛਡਾਇਆ। ਸਲੋਕ ਮਹੱਲਾ ਪਹਿਲਾ। ਦੁਖ ਦਾਰੂ ਸੁਖ ਰੋਗ ਭਇਆ, ਜਾ ਸੁਖ ਕਾਮ ਨਾ ਹੋਈ। ਤੂੰ ਕਰਤਾ ਕਰਣਾ ਮੈਂ ਨਾਹੀ, ਜਾ ਹਉ ਕਰੀ ਨਾ ਹੋਈ। ਬਲਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ। ਰਹਾਉ ਜਾਤ ਮਹਿ ਜੋਤ, ਜੋਤ ਮਹਿ ਜਾਤਾ। ਅਕਲ ਕਲਾ ਭਰਪੂਰ ਰਹਿਆ। ਤੂੰ ਸੱਚਾ ਸਾਹਿਬ ਸਿਫਤ ਸਵਾਲਿਓ, ਜਿਨ ਕੀਤੀ ਸੋ ਪਾਰ ਪਾਇਆ। ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕਿਛ ਕਰਨਾ ਸੋ ਕਰ ਰਹਿਆ। ਸੋ ਦਰ ਰਾਗ ਆਸਾ ਮਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੋ ਦਰ ਤੇਰਾ ਕਿਹਾ, ਸੋ ਘਰ ਕਿਹਾ। ਜਿਤ ਬਹਿ ਸਰਬ ਸੰਭਾਲੇ, ਵਾਜੇ ਤੇਰੇ ਨਾਦ ਅਨੇਕ ਅਸੰਖਾ। ਕੇਤੇ ਤੇਰੇ ਵਾਵਣ ਹਾਰੇ, ਕੇਤੇ ਤੇਰੇ ਰਾਗ ਪਰੀ ਸਿਉਂ ਕਹੀਐ। ਕੇਤੇ ਤੇਰੇ ਗਾਵਣ ਹਾਰੇ, ਗਾਵਨ ਤੁਧਨੋ ਪਵਣ ਪਾਣੀ ਬੈਸੰਤਰ। ਗਾਵੈ ਰਾਜਾ ਧਰਮ ਦੁਆਰੇ, ਗਾਵਨ ਤੁਧਨੋ ਚਿਤ ਗੁਪਤ ਲਿਖ ਜਾਣਨ। ਲਿਖ ਲਿਖ ਧਰਮ ਵਿਚਾਰੇ, ਗਾਵਨ ਤੁਧਨੋ ਈਸਰ ਬ੍ਰਹਮਾ ਦੇਵੀ। ਸੋਹਨ ਤੇਰੇ ਸਦਾ ਸੁਵਾਰੇ, ਗਾਵਨ ਤੁਧਨੋ ਇੰਦਰ ਇੰਦਰਾਸਣ ਬੈਠੇ। ਦੇਵਤਿਆਂ ਦਰ ਨਾਲੇ, ਗਾਵਨ ਤੁਧਨੋ ਸਿੱਧ ਸਮਾਧੀ ਅੰਦਰ। ਗਾਵਨ ਤੁਧਨੋ ਸਾਧ ਵਿਚਾਰੇ, ਗਾਵਨ ਤੁਧਨੋ ਜਤੀ ਸਤੀ ਸੰਤੋਖੀ। ਗਾਵਨ ਤੁਧਨੋ ਵੀਰ ਕਰਾਰੇ, ਗਾਵਨ ਤੁਧਨੋ ਪੰਡਿਤ ਪੜਨ ਰਖੀ ਸੁਰ। ਜੁਗ ਜੁਗ ਵੇਦਾ ਨਾਲੇ, ਗਾਵਨ ਤੁਧਨੋ ਮੋਹਣੀਆਂ ਮਨ ਮੋਹਨ। ਸੁਰਗ ਮਸ਼ ਪਿਆਲੇ, ਗਾਵਨ ਤੁਧਨੋ ਰਤਨ ਉਪਾਏ ਤੇਰੇ। ਅੱਠ ਸੱਠ ਤੀਰਥ ਨਾਲੇ, ਗਾਵਨ ਤੁਧਨੋ ਜੋਧ ਮਹਾਂਬਲ ਸੂਰਾ। ਗਾਵਨ ਤੁਧਨੋ ਖਾਣੀ ਚਾਰੇ, ਗਾਵਨ ਤੁਧਨੋ ਖੰਡ ਮੰਡਲ ਬ੍ਰਹਮੰਡਾ। ਕਰ ਕਰ ਰੱਖੇ ਤੇਰੇ ਤਾਰੇ, ਸੇਈ ਤੁਧਨੋ ਗਾਵਨ ਜੋ ਤੁਧ ਭਾਵਨ। ਰਤੇ ਤੇਰੇ ਭਗਤ ਰਸਾਲੇ, ਹੋਰ ਕੇਤੇ ਤੁਧਨੋ ਗਾਵਨ। ਸੇ ਮੈਂ ਚੇਤਨਾ ਆਵਨ, ਨਾਨਕ ਕਿਆ ਵਿਚਾਰੇ।

ਦੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ
1: ਫਤਿਹ। ਸਤਿਕਾਰਯੋਗ ਸਤਿ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ। ਸੰਧਿਆ ਵਕਤ ਦਾ ਸਮਾਂ ਸਤਿਗੁਰਾਂ ਨੇ ਸਾਨੂੰ ਬਖਸ਼ਿਸ਼ ਕੀਤਾ ਹੈ। ਤੁਸੀਂ ਬੜੇ ਪਿਆਰ ਸਤਿਕਾਰ ਭਾਵਨਾ ਦੇ ਨਾਲ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਜੁੜ ਬੈਠ ਕੇ ਸੋਦਾ ਰਹਿਰਾ ਸਾਹਿਬ ਦੇ ਜਾਪ ਸਰਵਣ ਕੀਤੇ ਨੇ, ਅਰਦਾਸ ਵਿੱਚ ਸ਼ਾਮਲ ਹੋਏ ਹੋ, ਪਾਵਨ ਪਵਿੱਤਰ ਹੁਕਮਨਾਮਾ ਸਰਵਣ ਕੀਤਾ। ਸਤਿਗੁਰੂ ਕਿਰਪਾ ਕਰਨ, ਸਾਡਾ ਸਾਰਿਆਂ ਦਾ ਗਾਵਿਆ ਸੁਣਿਆ ਮਹਾਰਾਜ ਆਪਣੇ ਦਰ ਤੇ ਪ੍ਰਵਾਨ ਕਰਨ। ਇਸੇ ਤਰ੍ਹਾਂ ਗੁਰੂ ਚਰਨਾਂ ਨਾਲ ਜੁੜੀ ਰਹੀ ਬੇਨਤੀ ਹੈ। ਸਰਦਾਰ ਤੇਜਵੀਰ ਸਿੰਘ ਜੀ ਪਰਿਵਾਰ ਵੱਲੋਂ ਬੱਚੇ ਦੇ ਨਾਮ ਦੀ ਯਾਚਨਾ ਦੀ ਅਰਦਾਸ ਕੀਤੀ ਗਈ ਸੀ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਪਾਵਨ ਹੁਕਮਨਾਮਾ ਸੋਠ ਮਹੱਲਾ ਪੰਜਵਾਂ ਆ ਗਏ ਸੁਖ ਮੇਰੇ ਮੀਤਾ ਪਾਸ਼ੇ ਆਨੰਦ ਪ੍ਰਭ ਕੀਤਾ ਐੜਾ ਅਖਰ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ ਜੋ ਪਰਿਵਾਰ ਚੋਣ ਨਾਮ ਰੱਖ ਸਕਦੇ ਹਨ। ਬੇਨਤੀ ਹੈ, ਗੁਰੂ ਘਰ ਦੀਆਂ ਦੋ ਬਿਲਡਿੰਗਾਂ ਨੌਰਥ ਹਾਲ ਸਾਊਥ ਹਾਲ ਬਣ ਰਹੀਆਂ ਨੇ। ਆਪ ਸੰਗਤਾਂ ਵੱਧ ਚੜ ਕੇ ਸੇਵਾ ਕਰ ਰਹੇ ਹੋ। ਜਿਨ੍ਹਾਂ ਨੇ ਹਾਲੇ ਤੱਕ ਸੇਵਾ ਨਹੀਂ ਕੀਤੀ ਜੀ, ਜ਼ਰੂਰ ਸੰਗਤਾਂ ਦੇ ਚਰਨਾਂ 'ਚ ਬੇਨਤੀ, ਵੱਧ ਚੜ ਕੇ ਗੁਰੂ ਘਰ ਦੇ ਵਿੱਚ ਸੇਵਾ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਦੂਸਰੀ ਬੇਨਤੀ ਹੈ, ਹਰ ਸਾਲ ਗੁਰੂ ਘਰ ਦੇ ਵਿੱਚ 31 ਰਾਗ ਦਰਬਾਰ ਕੀਰਤਨ ਕਰਾਏ ਜਾਂਦੇ ਨੇ। ਇਸ ਸਾਲ ਵੀ ਪ੍ਰਬੰਧਕ ਵੀਰਾਂ ਵੱਲੋਂ ਸੋਹਣਾ ਉਪਰਾਲਾ ਕੀਤਾ ਗਿਆ ਹੈ। 31 ਰਾਗ ਦਰਬਾਰ ਕੀਰਤਨ ਜੋ ਕੱਲ੍ਹ ਨੂੰ ਆਰੰਭ ਹੋ ਰਹੇ ਨੇ, 11, 12, 13 ਸਤੰਬਰ ਨੂੰ ਇਸ ਗੁਰੂ ਘਰ ਦੇ ਵਿੱਚ

ਖੜਾ ਰਿਹਾ। ਉਸ ਤੋਂ ਬਾਅਦ 18, 19, 20 ਸਤੰਬਰ ਨੂੰ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਵਿਆਹ ਪੁਰਬ ਦੀ ਖੁਸ਼ੀਆਂ ਦੇ ਵਿੱਚ ਬਟਾਲਾ ਸਾਹਿਬ ਦੀਆਂ ਸਮੂਹ ਸੰਗਤਾਂ ਵੱਲੋਂ ਅਖੰਡ ਪਾਠ ਸਾਹਿਬ ਆਰੰਭ ਕੀਤੇ ਜਾਂਦੇ ਮਨਾਇਆ ਜਾਂਦਾ ਹੈ। ਉਹ ਵੀ ਆਪ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ। ਜ਼ਰੂਰ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ। ਉਹ ਹੋਰ ਜਾਣਕਾਰੀ ਵਾਸਤੇ ਤੁਸੀਂ ਸਾਡੇ ਗੁਰੂ ਘਰ ਦੇ ਮੁੱਖ ਸਕੱਤਰ ਸਾਹਿਬ ਸਰਦਾਰ ਰਜਿੰਦਰ ਸਿੰਘ ਜੀ ਮੱਗਰ ਸਾਹਿਬ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ। ਉਹਨਾਂ ਦਾ ਫੋਨ ਨੰਬਰ ਹੈ 4087124145 ਤੇ ਫੋਨ ਕਰਕੇ ਹੋਰ ਜਾਣਕਾਰੀ ਲੈ ਸਕਦੇ ਹੋ। ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਆਓ, ਰਾਤਰੀ ਦੇ ਕੀਰਤਨ ਦਰਬਾਰਾਂ ਦੀ ਆਰੰਭਤਾ ਹੋ ਰਹੀ ਹੈ। ਪਹਿਲਾਂ ਕੀਰਤਨ ਕਰਨਗੇ ਸਤਿਕਾਰਯੋਗ ਭਾਈ ਸਾਹਿਬ ਭਾਈ ਓਂਕਾਰ ਸਿੰਘ ਜੀ ਉਹਨਾਂ ਵਾਲੇ, ਉਸ ਤੋਂ ਬਾਅਦ ਕਥਾ ਕਰਨਗੇ ਲੜੀਵਾਰ ਜਪਜੀ ਸਾਹਿਬ ਦੀ ਸਤਿਕਾਰਯੋਗ ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਜੀ ਖਾਲਸਾ। ਅਖੀਰ ਵਿੱਚ ਕੀਰਤਨ ਕਰਨਗੇ ਭਾਈ ਸਾਹਿਬ ਭਾਈ ਸਤਨਾਮ ਸਿੰਘ ਜੀ ਗੁਰਦਾਸਪੁਰ ਵਾਲੇ। 8:30 ਵਜੇ ਤੱਕ ਦੀਵਾਨ ਸੱਜਣਗੇ। ਜ਼ਰੂਰ ਹਾਜ਼ਰੀਆਂ ਭਰ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ

मन हठ किने न पाया, मन हठ की

ਸਤ ਗੁਰ ਪ੍ਰਸਾਦ ਅਗੰਮ ਅਪਾਰ ਅਨੰਤ ਗੁਰ ਅਭਗਤ ਅਲਖ ਅਭੇਵ ਪਾਰ ਬ੍ਰਹਮ ਪੂਰਨ ਬ੍ਰਹਮ ਸਤਿਗੁਰ ਨਾਨਕ ਦੇਵ ਸਤਿਗੁਰ

किसी ने अपना नाम ईश्वर रखाया, किसी ने अपना नाम ब्रह्मा रखवाया, किसी ने अपना नाम इंद्र रखवाया, लेकिन उन्होंने कमा नहीं सके है, उस पदवी से भी वो पहुंच नहीं सके। जैसा करे कहावे तैसा, जो किया है उन्ना ही कहाना चाहिए, उदू वध नहीं कहाना चाहिए। पर अज भी साडे च आदत है कि असी अपने जो जानते हैं उतू वध अखाने। ब्राह्मण जो ब्राह्मण जोड़न वाला हो कतल कर दे, किड्डा वड्डा पाप है। कैली जो गऊ ने दुध देना तीजियां नूं पालत, उस गऊ नूं मार देने। घात कंज का कि बच्ची का जन्म होना उन्हूं मार देना, यह भी एक धर्म शास्त्र दिती हुई सी कि जे तुसीं पुत्र चाहुंदे जे ते तुहाडे कोल बच्ची का जन्म होवे ते उन्हूं घड़े विच पा के गुड़ रख के पूणियां रख के ते उहदे उत्ते ढक्कण दे के दप दिओ जे। लेकिन सिखी ने घड़ाउणा पाप आख्या, यह बहुत वड्डा पाप है, और सिखी ने इहदे खिलाफ आवाज उठाई। फिर कहिंदे सी पढ़ना की है, गुड़ खाई पूणी कत्ती आप नाई वीरे नूं कत्ती, एक धर्मशास्त्र लिखिया होया है। लेकिन सिखी च की है कि तेरे घरे दाते ने दात दित्ती है उहदा शुकराना करी, बेईमानी दे कमाई खानी अनचारी का तान, फिटक फिटका कोड बदियां, तू इनिया फटकारा वाले काम करदा वे बदिया करदा वे, ये सारे कट्ठे कर ला पाहे, पाहे दा थे पाप, इन्ने पाप लगनगे तेनू जाहे विसर नानका एक नाम। जे तेनू उस वाहिगुरु का नाम विसर गया तो यह पाप छोड़ रहे तेरा, यह बहुत वड्डा पाप है। तो सतगुर साहिब जी कहिंदे सजना, जदों तू उहदा नाम नूं सुणदा है, नाम सुन करके तू उहदा भगत बनदा है, वो नाम तेरे अंदर खेड़ा लिआउंदा है, फिर तेनू दुख देण वाला दुख देवे ते तू कहना नहीं सतगुर कृपा कीती है, चार पैर रहण सुख दी बतीत कीती है, सारा दिन तेरा दुनिया के दुखां च लंघिया होवे ते शाम नू अरदास करदा है सच्चे पातशाह तू कृपा कीती है, चार पैर तीन अपने भाणे अंदर सुख का बतीत कराया है। खालसा प्रकाश पढ़ने वाला है, किहो जी अवस्था होगी उन्हां बीबियां दी, मोगा ते मुल्लापुर तो लैके लाहौर तक बीबियां कट्ठियां कीतियां सी, उन्होंने ज्यादा इथों कट्ठे कर रहे थे, वहीर इथे सीगा, बच्चे इथे कट्ठे होए सी, इहदे बाद लाहौर जांदियां जिन्नियां राज उह सब कट्ठे करते गए। जो उन्हें आख्या की सी, सिखी छड्डो दीन कबूल कर लो, विच हरमां दे सुख माण वेखो, शाही खाने ते सेजा सोहणिया ने, चार दिन ते मौजा माण वेखो। उन्हें जवाब की दिता सीगा, फतेह गजा के सिंघनिया मोड़ जवाब दिता, सानू लोड़ नहीं है तेरे रंग राण दी है, सानू लोड़ नहीं तेरे रंग राण दी है, सुख दुनिया दे सिख मंगदे नहीं, साडी आत्मा आनंद माणदी है, दुख सुख दी कारना कोई उत्थे जिथे आत्मा रूह रूहानियत जानदी है, गल सच्चे ईमान दी दसदी है तेनू, हर पासे अल्लाह दा नूर दिसे, हर पासे खुदाई पछाणदी है, किहो जी अवस्था होएगी। जे दुख ही हुंदा ते इउं थोड़ा कि सवा मन दा पीसन पीसदियां हुंदियां ते फिर इउं कहिंदियां ही दुख हुंदा, दुख नहीं सी हुंदा, जे दुख हुंदा ते इउं थोड़ा सीगा कि बच्चा ऐ टोटे गलां च पाए हुंदे ते उहदा मिणता कढ़दे फिरना सीगा, नहीं उहनां अंदर खेड़ा सी। और थले आ के अब्दुल रहमान ने एक बड़ी कमाल की गल लिखी है कि मनु ने पुछिया सी कि तुसीं दिने अरदास करदियां भुखियां भाणियां ते कहिंदियां जे रात सुख दी बतीत होई है, जे तुसी रात नूं अरदास करदियां ते तुसी इह कहिंदियां जे कि रात सुख दी दिन सुख दा बतीत होया, तो कहिंदियां हां क्यों, कहिंदी साडे बच्चे साडे अगे शहीद हो गए, साडी आत्मा सुखी है,
ਜੇ ਕਿਤੇ ਤੂੰ ਸਾਨੂੰ ਪਹਿਲਾਂ ਸ਼ਹੀਦ ਕਰ ਦਿੰਦਾ ਸਾਡੇ ਬੱਚਿਆਂ ਨੂੰ ਧਰਮ ਤੋਂ ਬਦਲ ਦਿੰਦਾ, ਸਾਡੀ ਆਤਮਾ ਨੇ ਦੁਖੀ ਹੋਣਾ ਸੀ। ਹੁਣ ਅਸੀਂ ਸੁੱਖ ਨਾਲ ਜਾ ਰਹੇ ਹਾਂ, ਸਿੱਖ ਦਾ ਦੁੱਖ ਹੋ ਰਹੇ, ਸਿੱਖ ਦਾ ਪਾਪ ਹੋ ਰਹੇ, ਸਿੱਖ ਦਾ ਖੇੜਾ ਹੋ ਰਹੇ। ਪਰ ਮੈਨੂੰ ਮਾਫ਼ ਕਰਿਓ ਜੇ ਇਹ ਨਹੀਂ ਕਿਹਾ ਦੇਖ ਅੱਜ ਨਹੀਂ ਹੈਗਾ, ਮੈਂ ਬਹੁਤ ਘੱਟ ਸੁਣਾਉਂਦਾ ਹੁੰਦਾ। ਦੇਖੋ ਇਹ ਖਾਣਾ ਵੇਖਿਆ ਸ਼ਹੀਦ ਭਾਈ ਜਰਨੈਲ ਸਿੰਘ ਬੋਤੀਆਂ ਵਾਲਾ ਤੇ ਸ਼ਹੀਦ ਭਾਈ ਜਸਮੇਲ ਸਿੰਘ ਬੱਬਰ। ਜਸਮੇਲ ਸਿੰਘ ਬੱਬਰ ਫੜਿਆ ਗਿਆ, ਫੜਿਆ ਹਸਪਤਾਲ ਚ ਦਾਖਲ ਸੀਗਾ ਤੇ ਉਹਨੇ ਭਾਈ ਜਰਨੈਲ ਸਿੰਘ ਨੂੰ ਆਖਿਆ ਸੀ ਮੇਰੀ ਅਸਾਲਟ ਪਈ ਲੈ ਕੇ ਆਈ ਫਲਾਣੇ ਪਿੰਡ ਪਈ ਮਾਵਾਂ ਧੀਆਂ ਕੋਲ। ਉਹ ਲੈ ਆਇਆ ਜਸਮੇਲ ਸਿੰਘ ਬੱਬਰ ਨੂੰ ਫੜ ਲਿਆ, ਇੰਟੈਰੋਗੇਟ ਹੁੰਦਿਆਂ ਹੋਇਆ ਉਹ ਮੂੰਹ ਨਿਕਲ ਗਿਆ ਵੀ ਫਲਾਣੇ ਪਿੰਡ ਮੇਰੀ ਅਸਾਲਟ ਪਈ। ਡੀ ਐਸ ਪੀ ਸੁਰਿੰਦਰ ਸਿੰਘ ਗਿਆ, ਜਾ ਕੇ ਪੁੱਛਿਆ ਕਹਿੰਦੇ ਜੀ ਜਰਨੈਲ ਸਿੰਘ ਬੋਤੀਆਂ ਵਾਲਾ ਲੈ ਗਿਆ ਉਹਨੂੰ। ਫਿਰੋਜ਼ਪੁਰ ਸੀ ਏ ਸਟਾਫ ਲਿਆ ਕੇ ਕੁੱਟ ਪਈ, ਪੁੱਠਾ ਟੰਗਿਆ, ਘੋਟਨੇ ਲੱਗੇ। ਉਹ ਪੁੱਛੇ ਕਿਹੜੀ ਏ ਨਾ। ਯਾਦ ਰੱਖਿਓ ਕਿ ਐਸ ਐਸ ਪੀ ਤੱਕ ਇਸ ਗੱਲ ਤੇ ਆ ਗਏ ਸੀ ਕਿ ਉਹਨਾਂ ਝੂਠ ਬੋਲਿਆ ਹੈ, ਇਹਦੇ ਕੋਲੇ ਨਹੀਂ ਹੈ। ਸੀ ਏ ਸਟਾਫ ਚ ਮਾਵਾਂ ਧੀਆਂ ਨੂੰ ਚੱਕ ਲਿਆ, ਜੋ ਚੱਕ ਕੇ ਲਿਆ ਉਹਨਾਂ ਨੂੰ ਵੇਖ ਕੇ ਕਹਿੰਦਾ ਟੁੱਟਿਆ ਭੱਜਿਆ ਹੋਇਆ, ਇਹਨਾਂ ਨੂੰ ਛੱਡ ਦੇ ਮੈਂ ਸਾਠ ਦੇ ਦਿਆਂਗਾ। ਕਹਿੰਦਾ ਹੈਗੀ? ਕਹਿੰਦਾ ਹੈਗੀ, ਦੇ ਦਿਆਂਗਾ ਤੂੰ ਇਹਨਾਂ ਨੂੰ ਛੱਡ ਦੇ ਪਹਿਲਾਂ ਬਸ। ਕਹਿੰਦਾ ਛੱਡ ਦੇਣਾ? ਕਹਿੰਦਾ ਇੱਕ 100 ਰੁਪਈਆ ਦੇ। ਇੱਕ 100 ਦਿੱਤਾ, ਉਹਦੀ ਅੱਖਾਂ ਦੇ ਸਾਹਮਣੇ ਪਾੜ ਕੇ ਸੁੱਟ ਗਏ। ਕਹਿੰਦਾ ਮੈਨੂੰ ਮਨਾ ਕੇ ਦਿਖਾ ਦੇ, ਮੈਂ ਤਾਂ 100 ਰੁਪਈਆ ਲੈ ਕੇ ਪਾ ਲਿਆ। ਮੈਨੂੰ ਕਹਿੰਦਾ ਇੰਨਾ ਨੇ ਮੇਰੀ ਜ਼ਬਾਨ ਕੱਟ ਸਕਦਾ, ਮੇਰੀ ਜ਼ਬਾਨ ਨਹੀਂ ਖੁਲਾ ਸਕਦਾ, ਔਰ ਤੂੰ ਮੇਰੇ ਮੂੰਹ ਹਾਏ ਵੀ ਨਹੀਂ ਕਢਾ ਸਕਦਾ। ਨਹੀਂ, ਸਿੱਖ ਦਾ ਦੁੱਖ ਹੋਰ, ਜਿੱਥੇ ਸਿੱਖ ਸਿੱਖੀ ਨਾਲ ਜੁੜਦਾ ਹੈ, ਯਾਦ ਰੱਖਿਓ ਅਸੀਂ ਜੁੜੇ ਨਹੀਂ ਹੋਏ ਸਿੱਖੀ ਨਾਲ, ਉੱਥੇ ਦੁੱਖ ਪਾਪਾਂ ਦਾ ਨਾਸ ਹੋ ਜਾਂਦਾ, ਉੱਥੇ ਭਗਤਾਂ ਖੇੜਾ। ਸੁਣਿਆ ਈਸਰ, ਹੁਣ ਈਸਰ ਦੇ ਉਸ ਤਰ੍ਹਾਂ ਅਰਥ ਲਓ ਤੇ ਈਸਰ ਦੇ ਅਰਥ ਨੇ ਸ਼ਿਵਜੀ ਰੁਦਰ। ਤੇਰੇ ਨਾਂ ਸੁਣ ਕੇ ਅਸੀਂ ਸ਼ਿਵਜੀ ਵਰਗੇ ਥੋੜਾ ਹੋਣਾ। ਮੁਬਾਰਕ ਉਹਨਾਂ ਨੂੰ, ਉਹਨਾਂ ਦੇਵਤਾ ਹੈ, ਉਹਨਾਂ ਭਗਵਾਨ ਹੀ ਉਹ ਮੰਨਣਾ। ਲੇਕਿਨ ਤੇਰੇ ਘਰ ਕੀ ਆਵਾਜ਼ ਹੋਈ? ਮਹਾਂਦਿਓ ਅਧੂਤ ਹੋਏ, ਤਾਮਸ ਅੰਦਰ ਜੋਗ ਨਾ ਜਾਣੇ। ਤਿੰਨ ਗੁਣ ਨੇ, ਹਾਲਾਂਕਿ ਤਿੰਨੇ ਗੁਣੇ ਪ੍ਰਵਾਨ ਨਹੀਂ ਸਿੱਖੀ ਚੜਦੇ, ਉਹ ਤੇ ਮਾਇਆ ਹੈ ਤਿੰਨ ਗੁਣ। ਤੇ ਤਿੰਨਾਂ ਗੁਣਾਂ ਦੇ ਵਿੱਚ ਸਭ ਤੋਂ ਉੱਤਮ ਗੁਣ ਸਤੋ ਗੁਣ ਹੈ। ਸਤੋ ਗੁਣ ਦਾ ਮਤਲਬ ਇਹ ਹੁੰਦਾ ਹੈ ਕਿ ਹੁਣ ਸਾਰੇ ਚੰਗੇ, ਲੇਕਿਨ ਉਹਨਾਂ ਦਾ ਪ੍ਰਧਾਨ ਮੈਂ ਹੋਵਾਂ, ਹਉਮੈ ਉੱਥੇ ਵੀ। ਰਜੋ ਗੁਣ ਕੇ ਰਾਜ ਹੋਵੇ, ਤੇ ਤਮੋ ਗੁਣ ਹੁੰਦਾ ਤਾਮਸੀ ਕ੍ਰੋਧੀ, ਜਿਹੜਾ ਕ੍ਰੋਧ ਕਰਨ ਵਾਲਾ ਹੋਵੇ। ਤੇ ਭਾਈ ਗੁਰਦਾਸ ਜੀ ਦੇ ਬਚਨ ਨੇ, ਮਹਾਂਦਿਓ ਅਧੂਤ ਹੋਏ। ਫਕੀਰਾਂ ਵਾਲਾ ਕੰਮ ਤਾਂ ਬਣਾ ਕੀਤਾ ਉਹਨੇ, ਫਕੀਰੀ ਰੂਪ ਤੇ ਧਾਰਿਆ, ਕੋਈ ਦੋ ਸ਼ੱਕ ਨਹੀਂ। ਅਧੂਤ ਕਹਿੰਦੇ ਤਾਮਸ ਅੰਦਰ ਜੋਗ ਨਾ ਜਾਣੇ, ਅੰਦਰ ਇੰਨਾ ਕ੍ਰੋਧ ਏ, ਇੰਨੀ ਅੱਗ ਏ ਕਿ ਜੋਗ ਜੁੜਨਾ ਨਹੀਂ ਆਇਆ। ਔਰ ਯਾਦ ਰੱਖਿਓ ਜੇ ਰਾਜ ਯੋਗ ਜਿਹੜਾ ਕੇਵਲ ਗੁਰੂ ਨਾਨਕ ਦੇ ਘਰ ਨੇ ਮਾਣਿਆ, ਰਾਜ ਯੋਗ ਗੁਰੂ ਨਾਨਕ ਦੇ ਸਿੱਖਾਂ ਨੇ ਮਾਣਿਆ। ਇੱਕ ਮਨ ਪੁਰਖ ਧਿਆਏ ਬਰਦਾਤਾ, ਸੰਤ ਸਹਾਰ ਸਦਾ ਵਿਖਿਆਤਾ, ਤਾਸ ਚਰਨ ਲੈ ਹਿਰਦੇ ਵਸਾਵੋ, ਤੋ ਪਰਮ ਗੁਰੂ ਨਾਨਕ ਗੁਣ ਗਾਵੋ, ਗਾਵੋ ਗੁਣ ਪਰਮ ਗੁਰੂ ਸੁਖ ਸਾਗਰ, ਦੁਰਤ ਨਿਵਾਰਨ ਸ਼ਬਦ ਸਰੇ, ਗਾਵੇ ਗੰਭੀਰ ਧੀਰ ਮਤ ਸਾਗਰ, ਜੋਗੀ ਜੰਗਮ ਧਿਆਨ ਧਰੇ, ਗਾਵੇ ਇੰਦਰਾਦ ਭਗਤ ਪ੍ਰਹਲਾਦਕ, ਆਤਮ ਰਸ ਜਿਨ ਜਾਣਿਓ, ਕਬ ਕਲ ਸੋ ਜਸ ਗਾਵੋ ਗੁਰੂ ਨਾਨਕ, ਰਾਜ ਯੋਗ ਜਿਨ ਮਾਣਿਓ। ਰਾਜ ਦਾ ਅਰਥ ਹੈ ਪ੍ਰਕਾਸ਼ ਤੇ ਯੋਗ ਦਾ ਅਰਥ ਹੈ ਮਲਾਪ। ਪ੍ਰਕਾਸ਼ ਤੇ ਯੋਗ ਕਿਸੇ ਨੇ ਨੀ ਕਿਸੇ ਨੇ ਸਤਯੁਗ ਮਾਣਿਆ ਹੋਏਗਾ, ਕਿਸੇ ਨੇ ਤ੍ਰੇਤਾ ਮਾਣਿਆ ਹੋਏਗਾ, ਕਿਸੇ ਨੇ ਦੁਆਪਰ ਮਾਣਿਆ ਹੋਏਗਾ, ਪਰ ਰਾਜ ਯੋਗ ਕੇਵਲ ਤੇ ਕੇਵਲ ਗੁਰੂ ਨਾਨਕ ਨੇ ਮਾਰਿਆ। ਸ੍ਰੀ ਗੁਰੂ ਰਾਜ ਅਬਚਲ ਅਟਲ ਆਦਿ ਪੁਰਖ ਫਰਮਾਇਓ, ਅਬਚਲ ਰਾਜ ਕਿਸੇ ਸਤਯੁਗ ਵਾਲੇ ਦਾ ਨਹੀਂ ਹੈਗਾ, ਅਬਚਲ ਰਾਜ ਕਿਸੇ ਤ੍ਰੇਤੇ ਮੰਨਣ ਵਾਲੇ ਦਾ ਨਹੀਂ ਹੈਗਾ, ਅਬਚਲ ਰਾਜ ਕਿਸੇ ਦੁਆਪਰ ਮੰਨਣ ਵਾਲੇ ਦਾ ਨਹੀਂਗਾ, ਅਬਚਲ ਰਾਜ ਹੈ ਤੇ ਕੇਵਲ ਗੁਰੂ ਨਾਨਕ ਦਾ ਇਲਾਹੀ ਬਾਣੀ ਦਾ ਫਰਮਾਨ। ਮਹਾਂਦਿਓ ਅਧੂਤ ਹੋਏ, ਤਾਮਸ ਅੰਦਰ ਜੋਗ ਨਾ ਜਾਣੇ, ਅੱਕ ਚ ਧੂੜਾ ਖਾਵਣਾ,
ਰਾਤੀ ਵਾਸਾ ਮੜੀ ਮਸਾਣੇ। ਅੱਖ ਖਾਉਣ ਖਾਂਦੇ ਤੇ ਧੂਰਾ ਖਾਉਣ ਖਾਂਦੇ ਆ, ਜਿਹੜੇ ਨਸ਼ੇੜੀ ਹੁੰਦੇ ਨਸ਼ੇ ਟੋਟ ਅੱਜ ਨਾ ਮਿਲੇ ਪੈਸੇ, ਫਿਰ ਉਹ ਅੱਖ ਦੀਆਂ ਕਰੁੰਬੜੀਆਂ ਕੱਢ ਕੱਢ ਖਾਂਦੇ ਆ, ਫਿਰ ਉਹ ਧਤੂਰੇ ਦੇ ਪੱਤੇ ਖਾਂਦੇ ਆ। ਇਹਦਾ ਮਤਲਬ ਕਿ ਨਸ਼ੇ ਦੀ ਟੋਟ ਏ। ਪਹਿਨੇ ਹਾਥੀ ਛੀ ਖਲ, ਰਾਤੀ ਵਾਸਾ ਮੜੀ ਮਸਾਣੇ। ਔਰ ਅੱਜ ਕੱਲ ਵੀ ਤੁਸੀਂ ਅਮਲੀ ਵੇਖੋਗੇ ਨਸ਼ੇ ਟੁੱਟੇ ਹੋਏ, ਉਹ ਤੁਹਾਨੂੰ ਸਿਵਿਆਂ ਜਾ ਕੇ ਰਾਤ ਨੂੰ ਪਿੰਡਾਂ ਸਿਵਿਆਂ ਚ ਨਸ਼ਾ ਵਿਕਦਾ, ਸਿਵਿਆਂ ਚ ਨਸ਼ਾ ਵੇਚਦੇ ਆ, ਤੇ ਸਿਵਿਆਂ ਚ ਨਸ਼ੇੜੀ ਜਾਂਦੇ ਆ ਜਾਂ ਫਿਰ ਮੁੜਦੇ ਜਾਂਦੇ ਆ। ਪਹਿਨੇ ਹਾਥੀ ਛੀ ਖਲ, ਰਾਤੀ ਵਾਸਾ ਮੜੀ ਮਸਾਣੇ। ਨੀ ਈਸ਼ਰ ਕੌਣ ਏ? ਪਰਮੇਸ਼ਰ। ਸਿੱਖ ਨੂੰ ਕਿਹੋ ਜਿਹਾ ਬਣਾਇਆ ਪਰਮੇਸ਼ਰ ਨੇ ਕਿ ਆ ਮੈਂ ਤੈਨੂੰ ਆਪਣੀ ਅਲਾਹੀ ਬਾਣੀ ਦੇਣ ਲੱਗਾ, ਆ ਬਾਣੀ ਸੁਣੀ, ਕਿਸੇ ਹੋਰ ਤੇ ਤੇਰਾ ਅਕੀਦਾ ਨਾ ਆਵੇ, ਤੂੰ ਇਸ ਬਾਣੀ ਨੂੰ ਸੁਣੀ, ਜਦ ਤੂੰ ਸੁਣੇਗਾ ਤੇ ਮੰਨੇਗਾ ਫਿਰ ਤੂੰ ਮੇਰਾ ਰੂਪ ਹੋ ਕੇ ਮੇਰੇ ਕੋਲ ਆਏਗਾ। ਸੁਣਿਆ ਈਸ਼ਰ ਬ੍ਰਹਮਾ। ਹੁਣ ਉਸ ਬ੍ਰਹਮੇ ਦੀਆਂ ਕਿਤਾਬਾਂ ਪੜ੍ਹੋ, ਉਹਦੀ ਬਾਬਤ ਉਹਨਾਂ ਦੀਆਂ ਪੋਥੀਆਂ ਪੜ੍ਹੋ ਕੀ ਹੈ। ਤੇ ਭਾਈ ਗੁਰਦਾਸ ਜੀ ਕਹਿੰਦੇ ਲੱਖ ਲੱਖ ਬ੍ਰਹਮੇ ਵੇਦ ਪੜ੍ਹ, ਇੱਕ ਅੱਖਰ ਭੇਦ ਨਾ ਜਾਤਾ, ਯੋਗ ਧਿਆਨ ਮਹੇਸ਼ ਲੱਖ, ਰੂਪ ਨਾ ਰੇਖ ਨਾ ਭੇਖ ਪਛਾਤਾ, ਲੱਖ ਅਵਤਾਰ ਵਿਸ਼ਨ ਕਰ, ਤਿਲ ਵਿਚਾਰ ਨਾ ਵਿਸ਼ਨ ਪਛਾਤਾ। ਸਾਹਿਬ ਜੀ ਨੇ, ਭਾਈ ਗੁਰਦਾਸ ਜੀ ਨੇ ਤਿੰਨੇ ਵਧੇੜ ਦਿੱਤੇ ਆ ਕਿ ਸੱਜਣੋ ਇਹ ਤਿੰਨੇ ਉੱਥੇ ਨਹੀਂ ਪਹੁੰਚੇ, ਔਰ ਇੱਕ ਨਹੀਂ, ਕੋਟ ਵਿਸ਼ਨ ਕੀਨੇ ਅਵਤਾਰ, ਕਰੋੜਾਂ ਵਿਸ਼ਨੂੰ ਨੇ, ਕੋਟ ਬ੍ਰਹਿਮੰਡ ਜਾ ਕੇ ਧਰਮਸਾਲ, ਕੋਟ ਮਹੇਸ਼ ਉਪਾਏ ਸਮਾਏ, ਕੋਟ ਬ੍ਰਹਮੇ ਜਗ ਸਾਜਨ ਲਾਏ। ਲੇਕਿਨ ਐਸਾ ਧਣੀ ਗੋਬਿੰਦ ਹਮਾਰਾ, ਬਰਨਸ ਗੁਣ ਵਿਸਥਾਰਾ। ਉਹ ਕਰੋੜਾਂ ਨੇ ਲੇਕਿਨ ਉਹ ਬ੍ਰਹਮ, ਉਹ ਬ੍ਰਹਮਾ ਜਿਹੜਾ ਵਾਹਿਗੁਰੂ ਅਕਾਲ ਪੁਰਖ ਏ, ਉਹ ਇੱਕ ਏ ਇੰਦ। ਬੜਾ ਸੌਖਾ ਗੁਰੂ ਕੀ ਬਾਣੀ ਦੇ ਵਿੱਚ ਸਹੰਸਰ ਦਾਨ ਦੇ ਇੰਦਰ ਰਵਾਇਆ। ਗੌਤਮ ਰਿਖੀ ਤੇ ਘਰੇ ਪ੍ਰਸ਼ਾਦਾ ਹੀ ਸੱਦੇ ਸੀ, ਉਹਨੂੰ ਕੀ ਪਤਾ ਸੀ ਏਡਾ ਗਿਰੇ ਹੋਏ ਆਚਰਨ ਨੇ। ਗੌਤਮ ਰਿਖ ਕੇ ਕਾਜ ਕਿਉਂ ਗਏ ਦੇਵ, ਕਿ ਕਾਜ ਦੇਵ ਜਿਹੜੇ ਆਪਣੇ ਆਪ ਦੇਵਤੇ ਇਕੱਠੇ ਹੁੰਦੇ ਸੀ, ਉਹ ਗੌਤਮ ਰਿਖੀ ਦੇ ਘਰੇ ਗਏ। ਇਹ ਦਸਵੀਂ ਦੀ ਬਾਣੀ ਹੈ। ਰੂਪ ਆਹ ਲਿਆ ਕੇ ਉਹਨੇ ਦੇਖ ਕੇ ਰੀਝ ਰਿਓ ਸੁਰਰਾਜ, ਸੁਰਰਾਜ ਉਹਨੂੰ ਕਹਿੰਦੇ ਸਾਡਾ ਵੱਡਾ ਦੇਵਤਾ ਰਾਜਾ ਹੈ। ਉਹ ਭਾਈ ਉਹ ਤੇ ਲੋਕਾਂ ਦੇ ਘਰੇ ਚੱਕਣ ਵਾਲਾ ਹੀ, ਤੇ ਤੈਨੂੰ ਕੀ ਹੁਕਮ ਹੈ? ਦੇਖ ਪਰਾਈਆਂ ਚੰਗੀਆਂ, ਮਾਵਾਂ ਭੈਣਾਂ ਧੀਆਂ ਜਾਣੇ, ਏਕਾ ਨਾਰੀ ਜਤੀ ਹੋਏ, ਪਰ ਨਾਰੀ ਧੀ ਭੀ ਭੈਣ ਵਿਖਾਣੇ। ਔਰ ਤੇਰਾ ਇਤਿਹਾਸ ਤੇਰੇ ਸਿੱਖਾਂ ਜਿਨ੍ਹਾਂ ਨੇ ਉਹਦੀ ਬਾਣੀ ਨੂੰ ਸੁਣਿਆ, ਉਹ ਸਾਡੇ ਦੁਸ਼ਮਣਾਂ ਲਿਖਿਆ। ਔਰ ਪੜ੍ਹਨ ਵਾਲਾ, ਦੋ ਇਤਿਹਾਸਕਾਰ ਪੜ੍ਹਨ ਵਾਲੇ ਆ, ਇੱਕ ਕਾਜੀ ਨੂਰ ਮੁਹੰਮਦ ਤੇ ਇੱਕ ਦਿਲਸਾਦ ਪਸਰੂਰੀ। ਬੇਸ਼ੱਕ ਦੋਵੇਂ ਸਾਡੇ ਦੁਸ਼ਮਣ ਨੇ, ਪਰ ਖੁਸ਼ੀ ਇਸ ਗੱਲ ਦੀ ਏ ਕਿ ਦੋਹਾਂ ਨੇ ਲਿਖਿਆ ਸੱਚ, ਕਿ ਨਾ ਕੁਸ਼ੰਦ ਨਾ ਮਰਦ ਹੇਚਗਾ, ਗਿਰਜੰਦਾ ਹਮ ਨਾ ਗੀਰੰਦਰਾਰ। ਕਹਿੰਦਾ ਇਹ ਨਾ ਮਰਦ ਲੋਕ ਨਹੀਂ ਹੈਗੇ, ਕੈਦ ਤੇ ਬੁਜਦਰ ਲੋਕ ਨਹੀਂ ਹੈਗੇ। ਕਹਿੰਦਾ ਸੱਚ ਜਾਣੀ ਮੈਦਾਨੇ ਜੰਗ ਵਿੱਚ ਹੋਣ, ਕੋਈ ਮੈਦਾਨੇ ਜੰਗ ਵਿੱਚ ਡਿੱਗ ਪਵੇ ਤੇ ਇਹ ਡਿੱਗੇ ਹੋਏ ਤੇ ਵਾਰ ਨਹੀਂ ਕਰਦੇ। ਕਹਿੰਦੇ ਕਿ ਮੈਦਾਨੇ ਜੰਗ ਵਿੱਚ ਇਹ ਲੜਦੇ ਹੋਣ ਤੇ ਇਹਨਾਂ ਦੇ ਸਾਹਮਣੇ ਕੋਈ ਛੱਡ ਕੇ ਭੱਜ ਜਾਵੇ ਤੇ ਇਹ ਭੱਜੇ ਜਾਂਦੇ ਦੀ ਵਾਟ ਨਹੀਂ ਫੜਦੇ, ਵੀ ਨਹੀਂ ਕਿਉਂ ਜਾਂਦਾ। ਜਨ ਜ਼ੇਵਰ ਰਰ ਬਾਤ ਰਾਜ ਨੀਜ਼, ਜਨ ਕਹਿੰਦੇ ਫਾਰਸੀ ਵਿੱਚ ਔਰਤ ਨੂੰ। ਕਹਿੰਦਾ ਸਾਡੀਆਂ ਬੇਕਮਾਂ ਮੈਂ ਦੇਖਿਆ, ਕਹਿੰਦਾ ਸੋਨੇ ਦੀਆਂ ਲੱਦੀਆਂ ਹੂਰਾ ਭਰੀਆਂ ਹੋਣ, ਤੇ ਕਹਿੰਦਾ ਆਖੀ ਇਹਨਾਂ ਨੂੰ ਤਰਾਜ ਕੋਈ ਨਹੀਂ, ਹੱਥ ਨਹੀਂ ਲਾਉਂਦੇ ਹੈਗੇ। ਕਿਸੇ ਨੇ ਪੁੱਛਿਆ ਕਿ ਬਜ਼ੁਰਗ ਹੋਣਗੀਆਂ, ਕਹਿੰਦਾ ਨਹੀਂ ਬਜ਼ੁਰਗ ਨਹੀਂ। ਗਰ ਮਾਰੂ ਹਸਤੋ ਕਨੀਜ, ਮਹਾਰੂ ਮਹਾ ਕਹਿੰਦੇ ਚੰਦਰਮਾ ਨੂੰ, ਜਿਹੜੇ ਚੰਦਰ ਦਾ ਰੂਪ ਹੁਸਨ ਹੋਵੇ, ਤੇ ਕਹਿੰਦਾ ਇਹ ਉਹਨਾਂ ਨੂੰ ਵੀ ਹੱਥ ਨਹੀਂ ਲਾਉਂਦੇ। ਔਰ ਇਸ ਬੰਦ ਦੇ ਅਖੀਰ ਤੇ ਸਾਰੀਆਂ ਸਿਫਤਾਂ ਲਾ ਕੇ ਕੀ ਦਾ, ਸਗਾਰਾ ਮਗੋ ਸੱਗ ਤੇ ਹਸਤੰਦ ਸ਼ੇਰ। ਕਹਿੰਦਾ ਸੱਚ ਜਾਣੀ ਮੈਂ ਦਾਸਤਨ ਸੱਗ ਨਾ ਰੱਖਿਆ, ਪਰ ਇਹਨਾਂ ਕੁੱਤਿਆਂ ਨੂੰ ਕੁੱਤੇ ਨਾ ਆਖੋ,
ਇਹਨਾਂ ਨੂੰ ਛੇ ਰੱਖੋ। ਇੰਦਰਾਣ ਇੰਦਰ ਨਹੀਂ, ਜਿੱਦਣ ਤੂੰ ਉਹਦਾ ਨਾਂ ਸੁਣੇਗਾ, ਜਦੋਂ ਤੂੰ ਉਹਦੀ ਬਾਣੀ ਨੂੰ ਸੁਣਿਆ ਸੱਜਣਾ, ਉਦੋਂ ਜਿਹੜਾ ਉਸ ਪਰਮੇਸ਼ਰ ਦਾ ਸਰੂਪ ਹੈ, ਈਸ਼ਰ ਸਰੂਪ, ਉਸ ਪਰਮੇਸ਼ਰ ਦਾ ਸਰੂਪ ਹੈ ਬ੍ਰਹਮ ਸਰੂਪ, ਉਸ ਪਰਮੇਸ਼ਰ ਦਾ ਨਾਂ ਹੈ ਇੰਦ ਸਰੂਪ, ਉਹ ਸਾਰੇ ਗੁਣ ਤੇਰੇ ਚ ਆ ਜਾਣਗੇ, ਤੂੰ ਉਹਦੇ ਅਰਗਾ ਹੋ ਜਾਏਗਾ। ਸੁਣਿਆ ਮੁੱਖ ਸਾਹ ਲਾ ਹਨੁਮੰਦ, ਇਹ ਗੁਰੂ ਘਰ ਦੇ ਵਿੱਚ ਹੋਇਆ ਹੈ। ਧੰਨ ਗੁਰੂ ਰਾਮਦਾਸ ਮਹਾਰਾਜ ਕਿਸੇ ਸਲੂਕ ਚ ਨਹੀਂ ਪੜ੍ਹੇ, ਕਿਤੇ ਨਹੀਂ ਸਿੱਖੇ। ਫੜ ਕੇ ਉਂਗਲੀ ਨਾਨੀ ਜਤੀਮ ਜੇਠਾ, ਜਾ ਪਹੁੰਚਿਆ ਗੋਇੰਦਵਾਲ ਭਾਈ। ਔਰ ਯਾਦ ਰੱਖਿਓ, ਲਾਹੌਰ ਦੇ ਵਿੱਚ ਕੋਈ ਸ਼ਰੀਕ ਵੀ ਰੱਖ ਕੇ ਰਾਜੀ ਨਹੀਂ, ਨਹੀਂ ਤਾਂ ਗਾਂਧੀ ਨੇ ਲੈ ਕੇ ਥੋੜਾ ਆਉਣਾ ਸੀ। ਇੱਕ ਭੈਣ ਛੋਟੀ, ਇੱਕ ਭਰਾ, ਤਿੰਨਾਂ ਨੂੰ ਲੈ ਕੇ ਆਈ। ਹੁਣ ਭਰਾ ਦੇ ਸਿਰ ਜ਼ਿੰਮੇਵਾਰੀ ਹੈ, ਅਖੇ ਕਿੱਥੇ ਲੈ ਕੇ ਜਾਵਾਂ, ਮੈਂ ਵੀ ਜਾਣਾ। ਤੇ ਧੰਨ ਗੁਰੂ ਰਾਮਦਾਸ ਮਹਾਰਾਜ ਸਾਹਿਬ ਨੂੰ ਗੁਰੂ ਅਮਰਦਾਸ ਮਹਾਰਾਜ ਜੀ ਕੋਲੇ ਬਾਂਹ ਫੜਾ ਲਈ, ਗੋਇੰਦਵਾਲ ਸਾਹਿਬ ਦੱਸ। ਫੜ ਕੇ ਉਂਗਲੀ ਨਾਨੀ ਯਤੀਮ ਜੇਠਾ, ਜਾ ਪਹੁੰਚਿਆ ਗੋਇੰਦਵਾਲ ਭਾਈ। ਚੁੱਕ ਟੋਕਰੀ ਕਾਰ ਦੀ ਸੇਵਾ ਵਾਲੀ, ਸੇਵਾ ਕਰਦਾ ਨਾਲ ਪਿਆਰ ਭਾਈ, ਨਾਲੇ ਸੇਵਾ ਕਰਦੇ ਨੇ ਤੇ ਨਾਲੇ ਕਾਰ ਵੀ ਕਰਦੇ। ਹੁਣ ਤਾਂ ਅਸੀਂ ਲੰਗਰ ਚ ਲੜ ਪਏ ਨੇ, ਮੇਰੇ ਡੱਬੇ ਚ ਲੰਗਰ ਵੀ ਪਾਇਆ ਹੈਗਾ। ਚੁੱਕ ਛਾਬੜੀ ਛੋਲਿਆਂ ਦੀ, ਖਿਦਮਤ ਕਰਦਾ ਨਾਲ ਪਿਆਰ ਭਾਈ। ਹੁਕਮ ਮੰਨ ਖਾਲਸਾ ਪ੍ਰਵਾਨ ਚੜਿਆ, ਨਾਨਕ ਡਰਦਾ ਹੋਇਆ ਹੱਕਦਾਰ ਭਾਈ। ਕਿਤੇ ਨੀ ਪੜੇ ਸਾਹਿਬ ਜੀ ਕਹਿੰਦੇ ਮਤ ਆਖੀ ਕਿ ਮੰਦ ਬੁੱਧੀ ਹੋਵੇ, ਲੇਕਿਨ ਕਿਤੇ ਉਹਦਾ ਨਾਮ ਸੁਣ ਲੱਗ ਪਵੇ। ਅਸੀਂ ਸ਼ੰਕਾ ਕਰਦੇ ਹਾਂ, ਜਦੋਂ ਬਾਲਾ ਪ੍ਰੀਤਮ ਅੱਠੇ ਪਾਤਸ਼ਾਹ ਅੰਬਾਲੇ ਪਹੁੰਚੇ ਤੇ ਉਹ ਲਾਲਚੰਦ ਪੰਡਿਤ ਕਹਿੰਦਾ ਸੀ ਨਾਂ ਲਿਖਾਇਆ ਕ੍ਰਿਸ਼ਨ ਨੀ ਹਰ ਕ੍ਰਿਸ਼ਨ, ਇਹਨਾਂ ਨੂੰ ਗੀਤਾ ਆਉਂਦੀ ਹੈ। ਸਤਿਗੁਰੂ ਸਾਹਿਬ ਜੀ ਨੇ ਕਹਿਣ ਲੱਗੇ ਜੇ ਅਸੀਂ ਸੁਣਾਈ ਨਾ ਤੇ ਕਹਿੰਦਾ ਵੀ ਇਸ ਘਰ ਚ ਵਿਦਿਆ ਹੀ ਤਾਂ ਸੁਣਾ ਤੀ, ਭਾਈ ਬੰਦਾ ਤੂੰ ਆਪਣੀ ਮਰਜ਼ੀ ਦਾ ਲਾਇਆ। ਤੇ ਉਹਨੇ ਛੱਜੂ ਝੂੜ ਨੂੰ ਲਿਆਉਂਦਾ ਸੀ, ਸਤਿਗੁਰ ਸਾਹਿਬ ਜੀ ਨੇ ਉਹਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਿਆ, ਪੰਡਿਤ ਜੀ ਸਲੋਕ ਪੜੋ। ਔਰ ਪੰਡਿਤ ਜੀ ਨੇ ਉਹ ਸਲੋਕ ਜਿਹੜਾ ਗਲਤ ਪੜਿਆ ਸੀਗਾ, ਇਤਿਹਾਸ ਵਿੱਚ ਸਲੋਕ ਦਰਜੇ, ਪਹਿਲਾਂ ਮੈਂ ਗਲਤ ਪੜੂੰਗਾ ਜਿਹੜੇ ਪੰਡਿਤ ਜੀ ਨੇ ਪੜਿਆ ਸੀਗਾ। ਰਾਮ ਮੈਤੀ ਸ੍ਰੀ ਰਾਮ ਨਾਮ ਬਰਾਰਨੰ ਸਰਬ ਧਰਮ ਕਰਮ ਤਜ ਮਾ ਮੇਕਮ ਸ਼ਰਨ ਅਹੰ ਅਸਜੋ ਸਰਬ ਪਾਪੀ ਵਿਓ ਮੋਖ ਅੰਗ ਅਸਜੋ ਸਵਾਮੀ। ਤੇ ਛੱਜੂ ਝੂਰ ਕਹਿੰਦਾ ਪੰਡਿਤ ਜੀ ਸਲੋਕ ਗਲਤ ਪੜਿਆ ਹੈ, ਕਿਉਂਕਿ ਧਰਮ ਕਰਮ ਨਹੀਂ ਛੱਡੇ ਜਾ ਸਕਦਾ, ਕਰਮ ਧਰਮ ਛੱਡਿਆ ਜਾ ਸਕਦਾ। ਕਰਮ ਧਰਮ ਹੋਰ ਚੀਜ਼ ਏ ਤੇ ਧਰਮ ਕਰਮ ਹੋਰ ਚੀਜ਼ ਏ। ਕਰਮ ਪਹਿਲਾਂ ਹੋਵੇ, ਧਰਮ ਬਾਅਦ ਚ ਹੋਵੇ। ਇਹ ਹੋ ਸਕਦਾ ਹੈ ਕਿ ਮੈਂ ਆਪਣਾ ਕੀਤਾ ਕਰਮ ਹੋਵੇ ਤੇ ਉਹਨੂੰ ਨਾ ਧਰਮ ਦਿੱਤਾ ਹੋਵੇ, ਉਹ ਪਖੰਡ ਹੋ ਸਕਦਾ। ਕਰਮ ਧਰਮ ਪਖੰਡ ਜੋਤੀਸ ਹੈ, ਤੇ ਜਮ ਜਗਾਤੀ ਲੋਟੇ, ਧਰਮ ਕਰਮ ਸਤਿਗੁਰ ਪੂਰੇ ਪਾਈ ਹੈ। ਤੇ ਅੱਜ ਵੀ ਗੀਤਾ ਕੱਢੋਗੇ ਨਾ ਤੇ ਤੁਹਾਨੂੰ ਉੱਥੇ ਮਿਲਿਆ ਕਰਮ ਪਹਿਲਾਂ ਮਿਲੇਗਾ, ਧਰਮ ਬਾਅਦ ਚ ਮਿਲੇਗਾ। ਤੇ ਪੰਡਿਤ ਹੈਰਾਨ ਸੀ, ਤੇ ਫਿਰ ਛੱਜੂ ਝੂਰ ਨੇ ਜਿਹੜਾ ਮੰਦ ਬੁੱਧੀ ਸੀਗਾ ਉਹ ਹੈਰਾਨ ਹੋਇਆ, ਹੈ ਸਾਹਿਬ ਜੀ ਕਹੇ ਤੂੰ ਉਹਦਾ ਨਾਮ ਸੁਣਨ ਵਾਲਾ ਹੋਵੇ ਤੇ ਤੈਨੂੰ ਇਹੋ ਜਿਹਾ ਗਿਆਨ ਦੇਵੇਗਾ ਕਿ ਤੇਰੇ ਕੋਲ ਆਤਮਕ ਮੰਡਲ ਦਾ ਤੇਰੇ ਮੁੱਖ ਵਿੱਚ ਉਹਦੀ ਸਿਫਤ ਨਿਕਲੇਗੀ। ਤੇ ਜਿਹਦੇ ਮੁੱਖ ਵਿੱਚ ਉਹਦੀ ਸਿਫਤ ਨਿਕਲਣੀ, ਜਿਸ ਨੂੰ ਬਖਤੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ। ਸੁਣਿਆ ਜੋਗ ਜੁਗਤ ਤਨ ਭੇਦ, ਜੋਗ ਮਿਲਾਪ ਜੁਗਤ ਤਨ। ਹੁਣ ਇਸ ਤਨ ਦੇ ਅੰਦਰ ਇਸ ਗੱਲ ਤੂੰ ਤਾਂ ਚਲੋ ਇਤਿਹਾਸ ਦੀਆਂ ਵਾਰਤਾ ਤੋਂ ਮੁਨਕਰ ਹੋਵਾਂਗੇ, ਘੱਟ ਘੱਟ ਮੈਂ ਹਰ ਜੂ ਵਸੇ ਸੰਤਨ ਕਿਉਂ ਪਕਾਰ, ਤੂੰ ਹਿਰਦੇ ਕੁਪਤ ਵਸੇ ਦਿਨ ਰਾਤੀ ਤੇਰਾ ਭਾਉ ਨਾ ਬੁੱਝੇ ਗਵਾਰੀ। ਕਿ ਵਾਹਿਗੁਰੂ ਤੂੰ ਹਿਰਦੇ ਚ ਵਸਦਾ ਹੈ ਤੇ ਦੁਨੀਆਂ ਭਰ ਦੇ ਡਾਕਟਰ ਲੱਗ ਜਾਣ ਤੇ ਅੰਦਰੋਂ ਲੱਭ ਨਹੀਂ ਸਕਦੇ। ਦੇਖੋ ਜਦ ਤੇਰਾ ਨਾਮ ਸੁਣਦਾ ਹੈ, ਜਿਵੇਂ ਜਿਵੇਂ ਸੁਣਦਾ ਹੈ ਉਹਦੇ ਅੰਦਰ ਉਸ ਵੇਲੇ ਖੇੜਾ ਆਉਣਾ ਸ਼ੁਰੂ ਹੁੰਦਾ ਹੈ, ਉਹਦੇ ਅੰਦਰ ਤੇਰਾ ਨਾਂ ਗੁਰਮਤੀ ਨਾਉ ਪਾਈਏ ਨਾਨਕ ਗੁਣ ਗਾਵੇ। ਮਤ ਗੁਰੂ ਕੇ ਲਈ ਹੋਵੇ, ਗੁਰੂ ਕੀ ਦੀਖਿਆ ਲਈ ਹੋਵੇ ਤੇ ਉਹ ਗੁਣ ਗਾਵੇ।
ਤੇ ਗੁਣ ਗਾਉਂਦਿਆਂ ਗਾਉਂਦਿਆਂ ਵਾਹਿਗੁਰੂ ਏਡੀ ਕਿਰਪਾ ਕਰਦਾ ਹੈ ਕਿ ਉਹਨੂੰ ਇਸ ਸਰੀਰ ਦਾ ਭੇਦ ਆ ਜਾਂਦਾ ਹੈ। ਉਹ ਫਿਰ ਸਮੁੰਦਰ ਰੜਕਣ ਤੱਕ ਨਹੀਂ, ਉਹ ਕਹਿੰਦਾ ਸਮੁੰਦਰ ਵਰੋਲ ਸਰੀਰ ਹਮ ਦੇਖਿਆ। ਉਹ ਕਹਿੰਦਾ ਫਿਰ ਹੁਣ ਮੈਂ ਸਮੁੰਦਰ ਨਹੀਂ ਰੜਕਣਾ, ਮੈਂ ਸਰੀਰ ਸਮੁੰਦਰ ਨੂੰ ਰੜਕਣਾ। ਜਦੋਂ ਆਪਣੇ ਸਰੀਰ ਸਮੁੰਦਰ ਨੂੰ ਰੜਕਿਆ ਤਾਂ ਯਾਦ ਰੱਖਿਓ ਜੇ ਰੇੜਕਾ ਪਾਉਣ ਦਾ ਵੇਲਾ ਨਾ ਅੰਮ੍ਰਿਤ ਵੇਲਾ ਹੁੰਦਾ ਸੀ। ਬੀਬੀ ਅਮਰੋ ਧੰਨ ਗੁਰੂ ਅਮਰਦਾਸ ਸਮਾਰੋਹ ਸਰਵ ਵਿੱਚ ਲੈ ਕੇ ਆਈ ਸੀ। ਉਹ ਇਤਿਹਾਸ ਫੜੋਗੇ ਕਿ ਅੰਮ੍ਰਿਤ ਵੇਲੇ 4 ਵਜੇ ਉੱਠੀ ਤੇ ਉਹਨੇ ਆਸਾ ਕੀ ਵਾਰ ਸ਼ੁਰੂ ਕੀਤੀ ਸੀ ਰੇੜਕਾ ਪਾਉਣ ਲੱਗਿਆਂ। ਧੰਨ ਗੁਰੂ ਅਮਰਦਾਸ ਸਮਾਰੋਹ ਨੇ ਸਾਰੀ ਸੁਣੀ ਸੀ ਤੇ ਜਿਹਨੇ ਅੰਮ੍ਰਿਤ ਵੇਲੇ ਰੇੜਕਾ ਪਾਉਣਾ ਸ਼ੁਰੂ ਕਰ ਦਿੱਤਾ ਉਹ ਉਸ ਲੈਣ ਚ ਲੱਗਾ ਹੋਇਆ ਹੈ ਕਿ ਜਿਸ ਲੈਣ ਚ ਇੱਕ ਦਿਨ ਮੱਖਣ ਤੱਤ ਮਿਲਣਾ ਹੀ ਮਿਲਣਾ, ਅੱਜ ਨੀ ਕੱਲ ਮਿਲੇ, ਮਿਲੇਗਾ ਜ਼ਰੂਰ। ਸਮੁੰਦਰ ਵਰੋਲ ਸਰੀਰ ਹਮ ਦੇਖਿਆ, ਇੱਕ ਵਸਤ ਅਨੂਪ ਦਿਖਾਈ, ਗੁਰ ਗੋਬਿੰਦ ਗੋਬਿੰਦ ਗੁਰ ਹੈ ਨਾਨਕ ਭੇਦ ਨਾ ਭਾਈ। ਵੀ ਗੁਰੂ ਵਿੱਚ ਉਦੋਂ ਇੱਕ ਹੋ ਜਾਂਦੇ ਆ, ਉਹਨੂੰ ਤਨ ਦਾ ਭੇਦ ਆ ਜਾਂਦਾ, ਸੁਣਿਆ ਸਾਸਤ ਸਿਮਰਤ ਵੇਦ। ਹੁਣ ਸਾਸਤ ਇੱਕ ਪਾਸੇ 6 ਸ਼ਾਸਤਰ ਨੇ, ਇਹਨਾਂ ਨੂੰ ਦਰਸ਼ਨ ਵੀ ਕਿਹਾ ਗਿਆ। ਸਾਡਾ ਧਰਮ ਸ਼ਸਤਰ ਤੇ ਸ਼ਾਸਤਰ ਦਾ ਪੁਜਾਰੀ ਹੈ, ਦੋਵਾਂ ਦੀ ਪੂਜਾ ਹੈ। ਲੇਕਿਨ ਸਾਡਾ ਸ਼ਾਸਤ ਹਰ ਦਰਸ਼ਨ ਪਾਵੇ ਵਡ ਭਾਗ, ਇਸੇ ਦਰਸ਼ਨ ਦਾ ਅਰਥ ਹੈ ਸਤਿਗੁਰ ਦੀ ਬਖਸ਼ੀ ਹੋਈ ਬਾਣੀ। ਜਿੰਨੇ ਚਿਰ ਕਿਸੇ ਨੇ ਕਿਸੇ ਉਸਤਾਦ ਦੇ ਬੈਠ ਕੋਲ ਬਹਿ ਕੇ ਸਾਰੀ ਗੁਰੂ ਕੀ ਬਾਣੀ ਦੀ ਵਿਚਾਰ ਦੀ ਕੀਤੀ, ਸਿੱਖੀ ਦੀ ਹੋਈ, ਸਿਧਾਂਤ ਨਹੀਂ ਜਾਣਦਾ, ਮੈਨੂੰ ਮਾਫ ਕਰਿਓ ਜੇ ਉਹਨੇ ਚਿਰ ਅਰਥ ਨਹੀਂ ਕਰਨੇ ਚਾਹੀਦੇ, ਕਿਉਂਕਿ ਅਲਫਾਜ਼ ਬੜੇ ਵਰਤੇ ਹੋਏ ਆ। ਦਰਸ਼ਨ ਦਾ ਅਰਥ ਇਹ ਨਹੀਂ ਕਿ ਜਿਵੇਂ ਸਾਨੂੰ ਤੁਹਾਡੇ ਦਰਸ਼ਨ ਹੋ ਰਿਹਾ, ਇਸ ਦਰਸ਼ਨ ਦਾ ਅਰਥ ਹੈ ਵਾਹਿਗੁਰੂ ਅਕਾਲ ਪੁਰਖ ਦੀ ਬਾਣੀ। ਪਰ ਇਹ ਮਿਲਦੀ ਕਿੱਥੋਂ ਹੈ? ਕੋਈ ਨਹੀਂ ਕਹਿ ਸਕਦਾ ਕਿ ਅਸੀਂ ਇਹ ਯਕੀਨ ਨਹੀਂ ਕਰਨਾ ਕੋਈ ਆਖੇ ਕਿ ਮੈਨੂੰ ਅਕਾਲ ਪੁਰਖ ਦੀ ਬਾਣੀ ਹੈ। ਨਹੀਂ, ਉਹ ਅਕਾਲ ਪੁਰਖ ਦੀ ਬਾਣੀ, ਉਹ ਅਕਾਲ ਪੁਰਖ ਗੁਰ ਕਹਿ ਸ਼ਬਦ ਸੱਚੇ ਵੈ ਰਾਗ, ਜਿਹੜਾ ਤੈਨੂੰ ਗੁਰੂ ਸ਼ਬਦ ਦੇ ਗਿਆ ਕਿ ਆਹ ਸ਼ਬਦ ਮੈਂ ਤੈਨੂੰ ਦੇ ਕੇ ਚੱਲਿਆ ਨਾ, ਉਹ ਉਸ ਅਕਾਲ ਪੁਰਖ ਦਾ ਹੈ। ਖੱਟ ਦਰਸ਼ਨ ਵਰਤੇ ਵਰਤਾਰਾ, ਖੱਟ ਕਹਿੰਦੇ 6 ਨੂੰ, 6 ਸ਼ਾਸਤਰ ਸੰਸਾਰ ਜਿਹੜਾ 6 ਸ਼ਾਸਤਰਾਂ ਦੇ ਵਰਤਾਰੇ ਵਿੱਚ, ਗੁਰ ਕਾ ਦਰਸ਼ਨ ਅਗਮ ਅਪਾਰਾ, 6 ਸ਼ਾਸਤਰ ਸਾਨੂੰ ਵਰਜਿਆ ਹੋਇਆ ਹੈ, ਅਸੀਂ 6 ਸ਼ਾਸਤਰਾਂ ਵਰਗਾ ਨਹੀਂ ਹੋਣਾ ਸੁਣ ਕੇ। ਗੁਰੂ ਗੋਬਿੰਦ ਸਿੰਘ ਮਹਾਰਾਜ ਸਦੇ ਬਚਨ ਨੇ 6 ਸ਼ਾਸਤਰ ਕੀ ਜੋ ਮਤ ਧਾਰੇ, ਕੁੱਲ ਸੰਬੂਲ ਹੈ ਨਰਕ ਸੁਧਾਰੇ। ਪਰ ਅਫਸੋਸ ਹੈ ਕਿ ਅਸੀਂ ਬਹੁਤਾ ਵਰਤਾਰਾ ਉਹੀ ਵਰਤਦੇ ਹਾਂ ਕਿ ਸਾਡੇ ਘਰੇ ਜਨਮ ਸੰਸਕਾਰ ਹੋਵੇ ਤੇ ਵਰਤਾਰਾ ਉਹ, ਸਾਡੇ ਘਰੇ ਆਨੰਦਕਾਰੀ ਸੰਸਕਾਰ ਹੋਵੇ ਨਾ ਆਨੰਦ ਕਾਰਜ ਹੁੰਦਾ ਵਰਤਾਰਾ ਉਹਦੇ ਵਿੱਚੋਂ, ਸਾਡੇ ਘਰੇ ਅੰਤਮ ਸੰਸਕਾਰ ਹੋਵੇ ਤੇ ਵਰਤਾਰਾ ਉਹਦੇ ਵਿੱਚੋਂ। ਤੇ ਮੇਰਾ ਰਾਜ ਅੰਦਰ ਇੰਨਾ ਜਾਗਿਆ ਹੁੰਦਾ ਕਿ ਮੈਂ ਉਦੋਂ ਚੁੱਪ ਕਰ ਜਾਣਾ ਮਾਇਆ ਵੇਖ ਕੇ ਵੀ ਚੱਲ ਕੁਛ ਨਹੀਂ ਹੁੰਦਾ। ਅਫਸੋਸ, ਇਸ ਗੱਲ ਤੇ ਸਾਡੇ ਤੇ ਵੀ ਅਫਸੋਸ ਹੈਗਾ। ਗੁਰ ਕਾ ਦਰਸ਼ਨ ਅਗਮ ਪਾਰਾ, ਗੁਰੂ ਕਾ ਦਰਸ਼ਨ ਅਗਮ ਹੈ ਤੇ ਗੁਰੂ ਕਾ ਸ਼ਕਤ ਤੈਨੂੰ ਉੱਥੇ ਪਹੁੰਚਾਏਗਾ ਜਿੱਥੇ ਮੇਰਾ ਵਾਹਿਗੁਰੂ ਅਕਾਲ ਪੁਰਖ ਹੈ। ਸਿਮਰਤ, 27 ਸਿਮਰਤੀਆਂ ਨੇ, ਸਾਡੇ ਘਰ ਮਨਜ਼ੂਰ ਨਹੀਂ ਹੋ ਸਕਦੀਆਂ। ਮੈਨੂੰ ਕਈ ਸ਼ਲੋਕ ਮੇਰੇ ਉਸਤਾਦ ਜੀ ਨੇ ਸਿਮਰਤੀਆਂ ਦੇ ਕੰਠ ਕਰਾਏ ਆ, ਮੈਂ ਤੁਹਾਡੇ ਕੋਲ ਇੱਕ ਹੀ ਪੜ੍ਹ ਦੇਣਾ ਔਰ ਪ੍ਰਵਾਹ ਨਹੀਂ ਚੜ ਸਕਦੇ ਮਨੂੰ ਸਿਮਰਤੀ ਦੇ। ਨਾ ਮਾਸ ਬਖਸ਼ਣੇ ਦੋਸ਼ੋ, ਇਹ ਮਨੂੰ ਸਿਮਰਤੀ ਕਹਿੰਦੀ ਹੈ ਵੀ ਮਾਸ ਖਾ ਨਾ ਜੇ ਮਦੇ, ਮਦ ਕਹਿੰਦੇ ਸ਼ਰਾਬ ਨੂੰ, ਤੇ ਸਾਡੇ ਘਰ ਕੀ ਹੈ, ਜਿਤ ਪੀਤੇ ਮਤ ਦੂਰ ਹੋਏ, ਬਰਲ ਪਏ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣੀ ਖਸਮੋ ਧੱਕੇ ਖਾਏ, ਦੁਰਮਤ ਮਦ ਜੋ ਪੀਤੇ ਬਿਖਲੀ ਪਤ ਕਮਲੀ। ਇਹਦੇ ਅਰਥ ਮੈਂ ਕਰਨੇ ਨਹੀਂ, ਸੁਣੇ ਨਹੀਂ ਜਾਣੇ ਕਿਸੇ ਕੋਲ ਪੀਣ ਵਾਲਿਆਂ ਕੋਲ। ਲੇਕਿਨ ਉਹ ਕਹਿੰਦੀ ਨਾ ਮਾਸ ਬਖਸ਼ਣੇ ਦੋਸ਼ੋ, ਨਾ ਚੇ ਮਦੇ ਨਾ ਚੇ ਮੈਥਣੇ, ਮੈਥਣੇ ਪਰਾਏ ਘਰਾਂ ਚ ਜਾ, ਕੰਮ ਹੀ ਹੋ ਜਾ, ਤੇ ਸਾਡੇ ਘਰ ਤੇ ਪ੍ਰਵਾਹ ਨਹੀਂ। ਸਾਡੇ ਘਰ ਦੁਸ਼ਮਣ ਦੀ ਧੀ ਵੀ ਆਵੇ ਤੇ ਤੇਰਾ ਫਰਜ਼ ਬਣਦਾ ਕਿ ਉਹਨੂੰ ਆਪਣੀ ਧੀ ਬਣਾ ਕੇ ਰੱਖੀ। ਤਿਸਤੇ ਨਿਮਰੇ ਮਹਾਫਲਾ, ਤੂੰ ਇਹ ਕੰਮ ਕਰੇ ਤੇ ਸੰਸਾਰ ਵਿੱਚ ਤੈਨੂੰ ਬੜਾ ਮਹਾਫਲ ਹੋਏਗਾ।
ਸਾਡੇ ਘਰ ਕਿੱਥੋਂ ਸਿਮਰਤੀ? ਸਿਮਰਤੀ ਤੂੰ ਸਿਮਰਨ ਕਿ ਤੇਰਾ ਮਨ ਉਹਦੇ ਸਿਮਰਤੀ ਵਿੱਚ ਉਹਦੀ ਯਾਦ ਵਿੱਚ ਜੁੜ ਜਾਏਗਾ। ਵੇਦ ਗਿਆਨ ਕਿ ਤੇਰੇ ਘਰ ਤੈਨੂੰ ਉਸ ਅਕਾਲ ਪੁਰਖ ਦਾ ਗਿਆਨ ਹੋ ਜਾਏਗਾ। ਉਹ ਵੇਦਾਂ ਦਾ ਗਿਆਨ ਨਹੀਂ, ਇਹ ਚਾਰ ਰਿਗ ਸ਼ਾਮ ਜੁਜਰ ਅਥਰ ਬਣੇ, ਉਹ ਤਾਂ ਸਾਡੇ ਘਰ ਪਾਸੇ ਘਰ ਤੇ ਗੁਰਮੁਖ ਭਾਰ ਅਥਰਬਨ ਉਤਾਰਾ। ਨਾਨਕ ਭਗਤਾ ਸਦਾ ਵਿਗਾਸ, ਜਦੋਂ ਤੂੰ ਸਰੋਤਾ ਹੋ ਗਿਆ ਇੰਨੀ ਬਖਸ਼ਿਸ਼ ਕੀਰਤਨ ਜਾਂ ਸੁਣ ਕੇ ਰਾਜੀ ਨਹੀਂ ਅਸੀਂ। ਸਤਿਗੁਰ ਸਾਹਿਬ ਨੇ ਇੱਕ ਸ਼ਰਤ ਰੱਖੀ ਤੇ ਉਹਦੇ ਬਾਅਦ ਤੇਰੇ ਵਾਸਤੇ ਅਸੰਖਾਂ ਖੁੱਲੀਆਂ। ਜੋ ਜੋ ਕਥਾ ਹੈ ਸੁਣੇ ਹਰ ਕੀਰਤਨ, ਕੋਈ ਕੀਰਤਨ ਦਾ ਵਕਤਾ ਕੀਰਤਨ ਕਰ ਰਹੇ ਵੀ ਬਸ ਮੈਂ ਉਹਦੀ ਕੀਰਤੀ ਕਰਨੀ, ਮੇਰਾ ਕਰਮ ਹੈ ਕੀਰਤਨ ਕਰਨਾ, ਮੇਰਾ ਕੰਮ ਨਹੀਂ ਅੱਗੇ ਕੌਣ ਬੈਠਾ ਹੈ, ਦਾਤਿਆ ਤੈਨੂੰ ਸੁਣਾਉਣਾ ਪਿਆ। ਕੋਈ ਕੀਰਤਨ ਦਾ ਸਰੋਤਾ ਇਹ ਨਾ ਵੇਖੇ ਵੀ ਕੀਰਤਨ ਕੌਣ ਕਰਦਾ। ਅੱਜ ਅਸੀਂ ਉਹ ਵੀ ਸੀਰਾਂ ਨਾਲ ਜੁੜ ਗਏ ਬਹੁਤ ਤੇ ਕਿ ਮੈਂ ਗੁਰੂ ਕੀ ਬਾਣੀ ਸੁਣਨੀ ਹੈ। ਤੂੰ ਗੁਰੂ ਕੀ ਬਾਣੀ ਦਾ ਸਰੋਤਾ ਹੋ ਜਾਵੇਂ, ਕੀਰਤਨ ਦਾ ਸਰੋਤਾ ਹੋ ਜਾਵੇਂ। ਜੋ ਜੋ ਕਥਾ ਸੁਣੇ ਹਰ ਕੀਰਤਨ, ਤਾਂ ਕਿ ਦੁਰਮਤ ਨਾਸ। ਜਦੋਂ ਤੂੰ ਗੁਰੂ ਕੀ ਬਾਣੀ ਦਾ ਕੀਰਤਨ ਸੁਣ ਲੈ ਪਿਆ, ਤੇਰੇ ਅੰਦਰੋਂ ਖੋਟੀ ਮੱਤ ਖਤਮ ਹੁੰਦੀ ਜਾਏਗੀ। ਔਰ ਉਹਦੇ ਬਾਅਦ ਤੂੰ ਸੁਣਤਾ ਹੋ ਗਿਆ, ਸੁਣ ਲੈ ਪਿਆ, ਸਗਲ ਮਨੋਰਥ ਪਾਵੈ ਨਾਨਕ। ਸਤਿਗੁਰ ਨੇ ਹਜ਼ਾਰ ਨਹੀਂ ਆਖਿਆ, ਸੌ ਨਹੀਂ ਆਖਿਆ, ਸਗਲ ਪਾਵਨ ਅਲਫਾਜ਼ ਵਰਤਿਆ। ਤੇ ਸਗਲ ਚ ਭਾਵੇਂ ਕਰੋੜਾਂ ਤੇਰੇ ਮਨ ਦੇ ਮਨੋਰਥ ਹੋਣ, ਕਰੋੜਾਂ ਤੇਰੀਆਂ ਮਨ ਦੀਆਂ ਆਸਾਂ ਹੋਣ। ਸਾਹਿਬ ਜੀ ਕਹਿੰਦੇ ਤੇਰੇ ਸਾਰੀਆਂ ਪੂਰਾ। ਜੋ ਜੋ ਕਥਾ ਸੁਣੇ ਹਰ ਕੀਰਤਨ, ਤਾਂ ਕਿ ਦੁਰਮਤ ਨਾਸ, ਸਗਲ ਮਨੋਰਥ ਪਾਵੇ ਨਾਨਕ, ਪੂਰਨ ਹੋਵੇ ਆਸ। ਤੇਰੀਆਂ ਆਸਾਂ ਪੂਰੀਆਂ ਹੋਣੀਆਂ, ਜਿਹਦਾ ਸਭ ਕੁਝ ਪੂਰਾ ਹੋ ਗਿਆ, ਉਹ ਨਾਨਕ ਭਗਤਾ ਸਦਾ ਵਿਗਾਸ, ਉਹਨੂੰ ਸਦਾ ਖੇੜਾ ਹੈ। ਸਾਹਿਬ ਜੀ ਕਹਿੰਦੇ ਫਿਰ ਜੇ ਦੁੱਖਾਂ ਦਾ ਨਾਸ ਕਰਨਾ ਚਾਹੁੰਦਾ ਨਾ, ਸੁਣ ਉਹਦੇ ਨਾਮ ਨੂੰ। ਸੁਣਿਆ ਦੁੱਖ ਪਾਪ ਕਾ ਨਾਸ, ਫਿਰ ਤੇਰੇ ਇਹ ਲੋਕ ਸੁਖੀਏ, ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ। ਸਤਿਗੁਰ ਸਾਹਿਬ ਜੀ ਨੇ ਕਿਰਪਾ ਕੀਤੀ, ਕਿਰਪਾ ਕਰਕੇ ਆਪਣੇ ਇਲਾਹੀ ਫਰਮਾਨ ਦੀ ਸੰਖੇਪ ਦੇ ਵਿੱਚ ਵਿਚਾਰ ਕਰਾਈ। ਵਿਚਾਰਾਂ ਕਰਦਿਆਂ ਬਹੁਤ ਭੁੱਲਾਂ ਹੋਈਆਂ। ਸਤਿਗੁਰ ਸਾਹਿਬ ਜੀ ਗੁਰੂ ਕੀ ਸੰਗਤ ਅਣਜਾਣ ਬੱਚਾ ਜਾਣ ਕੇ ਮਾਫ ਕਰਿਓ, ਜੇ ਹੋਈਆਂ ਭੁੱਲਾਂ ਦੀ ਮਾਫ਼ੀ ਕਰੋ। ਕਿਰਪਾ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਹਾਜ਼ਰੀਆਂ ਭਰ ਰਹੀ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਜੀ ਸਾਰੇ ਹੀ ਤੰਤਾਂ ਦੇ ਯੋਗ ਹੋ ਜੋ ਅੰਮ੍ਰਿਤ ਵੇਲੇ ਸਤਿਗੁਰੂ ਜੀ ਦੀਆਂ ਹਾਜ਼ਰੀਆਂ ਭਰ ਕੇ ਗੁਰੂ ਘਰ ਤੋਂ ਖੁਸ਼ੀਆਂ ਪ੍ਰਾਪਤ ਕੀਤੀਆਂ ਨੇ। ਸਤਿਗੁਰੂ ਜੀ ਇਸੇ ਤਰ੍ਹਾਂ ਆਪਣੇ ਪਾਵਨ ਚਰਨ ਕਮਲਾਂ ਦੇ ਨਾਲ ਜੁੜ ਕੇ ਰੱਖ ਲੈਣ ਔਰ ਇਸ ਜੀਵਨ ਨੂੰ ਸਫਲਿਆਂ ਕਰ ਦੇਣ। ਅੱਜ ਸਤਿਗੁਰੂ ਜੀ ਨੇ ਪਾਵਨ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕਰਕੇ ਜੋ ਹੁਕਮਨਾਮੇ ਦੀ ਦਾਤ ਸਾਡੀ ਝੋਲੀ ਪਾਈ ਹੈ, ਰਾਗ ਧਨਾਸਰੀ ਦੇ ਵਿੱਚ ਪਹਿਲੇ ਪਾਤਸ਼ਾਹ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਦੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਪਾਵਨ ਅੰਗ 687 ਔਰ 688 ਦੇ ਉੱਤੇ ਸੁਭਾਏਮਾਨ ਹੈ ਜੀ। ਸਤਿਗੁਰੂ ਜੀ ਰਹਿਮਤ ਕਰਨ, ਇਹਨਾਂ ਪਾਵਨ ਹੁਕਮਾਂ ਅਨੁਸਾਰ ਸਾਨੂੰ ਜੀਵਨ ਜਾਚ ਬਖਸ਼ਿਸ਼ ਕਰਕੇ ਇਸ ਜੀਵਨ ਨੂੰ ਸਫਲਿਆਂ ਕਰ ਦੇਣ, ਤਾਂ ਜੋ ਲੋਕ ਸੁਖੀ ਪਰਲੋਕ ਵੀ ਸੁਹੇਲਾ ਹੋ ਜਾਵੇ। ਗੁਰੂ ਪਿਆਰੀ ਸਾਧ ਸੰਗਤ ਜੀ, ਹੁਣ ਸਭ ਤੋਂ ਪਹਿਲਾਂ ਪਾਵਨ ਬਾਣੀ ਸ੍ਰੀ ਸੁਖਮਣੀ ਸਾਹਿਬ ਜੀ ਦੇ ਸੰਪੂਰਨ ਪਾਠ ਹੋਣਗੇ, ਉਸ ਤੋਂ ਉਪਰੰਤ ਨਿਤਨੇਮ ਦੀਆਂ ਪੰਜਾਂ ਬਾਣੀਆਂ ਦੇ ਪਾਠ ਹੋਣਗੇ। ਸਤਿਗੁਰੂ ਜੀ ਰਹਿਮਤ ਕਰਕੇ ਸ਼ੁੱਧ ਬਾਣੀ ਇਕਾਗਰਤਾ ਸਹਿਤ ਪੜ੍ਹਨ ਦੀ ਦਾਤ ਬਖਸ਼ਿਸ਼ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਗੌੜੀ ਸੁਖਮਨੀ ਮਹਾ

ਪਦ ਚਰਨ ਤੋਏ। ਭਗਤ ਜਨਾ ਕੈ ਮੰਤਨ ਰੰਗ, ਬਿਰਲਾ ਕੋ ਪਾਵੈ ਸੰਗ। ਏਕ ਬਸਤ ਦੀ ਜੈ ਕਰਮਿਆ, ਗੁਰ ਪ੍ਰਸਾਦ ਨਾਮ ਜਪ ਲਿਆ। ਤਾਂ ਕਿ ਉਪਮਾ ਕਹੀ ਨਾ ਜਾਏ, ਨਾਨਕ ਰਹਿਆ ਸਰਬ ਸਮਾਏ। ਪ੍ਰਭ ਬਖਸ਼ੰਦ ਦੀਨ ਦਿਆਲ, ਭਗਤ ਵਤਸਲ ਸਦਾ ਕਿਰਪਾਲ। ਨਾਥ ਨਾਥ ਗੋਬਿੰਦ ਗੋਪਾਲ, ਸਰਬ ਕਟਾ ਕਰਤ।

ਅਸ਼ਟਪਦੀ ਆਪ ਕਥੈ ਆਪ ਸੁਨਨੈ ਹਾਰ ਆਪ ਹੇ ਕਾ ਵਿਸਥਾਰ ਜਾਤਿਸ ਭਾਵੇ ਤਤ ਸ੍ਰਿਸ਼ਟੁ ਉਪਾਏ ਆਪਣੇ ਭਾਣੇ ਲਏ ਸਮਾਏ ਤੁਮ ਤੇ ਭਿੰਨ।

ਪਰਿਖਿਆ ਮੰਤਨ ਮਨ ਤਨ ਨਾਮ ਜਪੋ ਲਿਵ ਲਾਏ ਧੂਪ ਦਰਦ ਮਨ ਤੇ ਭਉ ਜਾਏ ਸਚ ਵਾਪਾਰ ਕਰੋ ਵਾਪਾਰੀ ਦਰਗਹਿ ਨਿਭੈ ਖੇਪ ਤੁਮਾਰੀ ਏ ਕਾਟੇਕ ਰਖੋ ਮਨ ਮਾਹੇ ਨਾਨਕ ਬੋਰ ਨ ਆਵੇ ਜਾਹੇ ਤਿਸ ਤੇ ਦੂਰ ਕਹਾਂ ਕੋ ਜਾਏ ਉਬਰੈ ਰਾਖਨ ਹਾਰ ਤੇ ਆਏ

ਕਹਿਆ ਭਗਵੰਤ ਤਰਨ ਮਾਹੇ ਆਕਾਸ ਪਿਆਲ ਸਰਬ ਲੋਕ ਪੂਰਨ ਪ੍ਰਤਪਾਲ ਬੰਤਿਨ ਪਰਬਤ ਹੈ ਪਾਰ ਬ੍ਰਹਮ ਜੈਸੀ ਆਗਿਆ ਤੈਸਾ ਕਰਮ ਪੌਣ ਪਾਣੀ ਬੈਸੰਤਰ ਮਾਹੇ ਚਾਰ ਕੁੰਟ ਦੈ ਜਿਸੇ ਸਮਾਹੇ

ਸਤਿਪੂਤ ਗੁਰ ਪ੍ਰਸਾਦ ਪਰਮ ਕਾ ਨਾਸ ਨਾਨਕ ਤਿਨ ਮੈਂ ਇਹੋ ਵਿਸਾਸ ਸੰਤ ਜਨਾ ਕਾ ਪੇਖਨ ਸਭ ਬ੍ਰਹਮ ਸੰਤ ਜਨਾ ਕੈ ਹਿਰਦੇ ਸਭ ਧਰਮ ਸੰਤ ਜਨਾ

0: ਅਸੰਕ ਮਲੇਸ਼ ਮਲ ਭਖ ਖਾਏ ਅਸੰਕ ਨਿੰਦਕ ਸਿਰ ਕਰਹਿ ਭਾਰ
1: ਨਾਨਕ ਨੀਚ ਕਹਿ ਵਿਚਾਰ ਵਾਰਿਆ ਨ ਜਾਵਾ ਇਕ ਵਾਰ
0: ਜੋ ਤੁਧ ਭਾਵੈ ਸਾਈ

0: ਵਾਰੇ
1: ਭਾਰੀ ਭੁਜਾਨ ਕੇ ਭੂਪ ਭਲੀ ਬਿਦਨਿਆਵਤ ਸੀਸ ਨਾ ਜਾਤ ਵਿਚਾਰੇ
0: ਏਤੇ ਪਏ ਤੋ ਕਹਾ ਪਏ ਭੂਪਤ ਅੰਤ ਕੋ ਨਾਂਗੇ ਹੀ ਪਾਏ ਪਧਾਰੇ
1: ਜੀਤ ਫਿਰੈ ਸਭ ਦੇਸ਼ ਦਿਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ
0: ਗੁੰਜਤ ਗੂੜਕ ਜਾਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ
1: ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਣੈ ਨਹੀਂ ਜਾਤ ਵਿਚਾਰੇ
0: ਭੂਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਿਧਾਰੇ
1: ਤੀਰਥ ਨਾਨ ਦਇਆ ਦਮਦਾਨ ਸੁਸੰਜਮ ਨੇਮ ਅਨੇਕ ਬਸਿਖ ਹੈ
0: ਵੇਦ ਪੁਰਾਣ ਕਤੇਬ ਪੁਰਾਣ ਜ਼ਮੀਨ ਜ਼ਮਾਨ ਸਵਾਨ ਕੇ ਪੇਖ ਹੈ
1: ਪੌਣ ਆਹਾਰ ਜਤੀ ਜਤ ਧਾਰ

0: ਕਾੜੇ ਗਡਾਨ ਕੇ ਤੋੜਨ ਹਾਰ ਸੋ ਬਤ ਨਹੀਂ ਚਕ ਚਾਰ ਲਵਈਆ
1: ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਅਨੇਕ ਸੋ ਏਕ ਦੇਵਈਆ
0: ਦਾਨਵ ਦੇਵ ਫਨਿੰਦ ਨਿਸਾਚਰ ਭੂਤ ਭਵਿੱਖ ਭਵਾਨ ਜਪੈਂਗੇ
1: ਜੀਉ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੈਂਗੇ
0: ਤੁਨ ਪਰ ਤਾਪਨ ਬਾੜ ਜੈਤ ਧੁਨ ਪਾਪਨ

0: ਸਵੈ ਤੁਮ ਘਾਵ ਆਪ ਹਾਥ ਮੋਹਿ ਬਚਾਵ
1: ਸੁਖੀ ਬਸੈ ਮੋਰੋ ਪਰਵਾਰਾ ਸੇਵਕ ਸਿੱਖ ਸਵੈ ਕਰਤਾਰਾ
0: ਮੋਰ ਰੱਛਾ ਨਿਜ ਕਰਦੈ ਕਰੀਐ ਸਭ ਬਹਿਰਨ ਕਉ ਆਜ ਸਗਰੀਐ
1: ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ
0: ਤੁਮੈ ਛਾੜ ਕੋਈ ਅਵਰ ਨਾ ਧਿਆਉ ਜੋ ਵਰ ਚਾਹੂ ਸੇ ਤੁਮ ਤੇ ਪਾਉ
1: ਸੇਵਕ ਸਿੱਖ ਹਮਾਰੇ ਤਾਰੀਐ ਚੁਨ ਚੁਨ ਸਤਰ ਹਮਾਰੇ ਮਾਰੀਐ
0: ਆਪ ਹਾਥ ਮਜੈ ਅਬਰੀਐ ਮਨ ਕਾਲ ਕਾ ਤ੍ਰਾਸ ਨਬਰੀਐ
1: ਪੂਜੋ ਸਦਾ ਹਮਾਰੇ ਪੱਛਾ ਸ੍ਰੀ ਅਸਤੁਜੂ ਕਰਿਓ ਰੱਛਾ
0: ਰਾਖ ਲਿਓ ਮੋਹਿ ਰਾਖਣ ਹਾਰੇ ਸਾਹਿਬ ਸੰਤ ਸਹਾਇ ਪਿਆਰੇ
1: ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤੁਰਦਸ ਕੰਤਾ
0: ਕਾਲ ਪਾਏ ਬ੍ਰਹਮਾ ਬਵਤਰਾ ਕਾਲ ਪਾਏ ਸ਼ਿਵ ਜੀ ਅਵਤਰਾ
1: ਕਾਲ ਪਾਏ ਕਰ ਬਿਸੰਤ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ
0: ਜਵਨ ਕਾਲ ਜੋਗੀ ਸਿਵ ਕੀਓ ਵੇਦ ਰਾਜ ਬ੍ਰਹਮਾ ਜੁਥੀਓ
1: ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ
0: ਜਵਨ ਕਾਲ ਸਭ ਜਗਤ ਬਨਾਯੋ ਦੇਵ ਦੈ ਜਚਨ ਉਪਜਾਯੋ
1: ਆਦ ਅੰਤੇ ਕੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ
0: ਨਮਸਕਾਰ ਤੁਸੀਂ ਕੋ ਹਮਾਰੀ

0: ਧਾਰੈ ਆਪ ਆਪਣੀ ਬੂਝ ਅਚਾਰੈ
1: ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਭੇਦ ਭੇਦ ਅਰਿਆਲਮ
0: ਨਿਰੰਕਾਰ ਨਿਰਵਕਾਰ ਨਿਰਲੰਬ ਆਦ ਅਨੀਲ ਅਨਾਦ ਅਸੰਭ
1: ਤਾਕਾ ਮੂੜ ਉਚਾਰਤ ਭੇਦਾ ਜਾ ਕੋ ਪੇਵ ਨ ਪਾਵਤ ਬੇਦਾ
0: ਕੋ ਕਰ ਪਾਹਨ ਅਨਮਾਨਤ ਮਹਾ ਮੂੜ ਕਛ ਭੇਦ

0: ਸਾਥੇ ਰਾਮਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ
1: ਸਤਿਗੁਰਤਾ ਪਾਇਆ ਸਹਿਜ ਸੇਤੀ ਮਨ ਵਜੀਆ ਵਾਧਾਈਆਂ
0: ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਵਣ

0: ਗਵਾਈਆ
1: ਪਰਸਾਨ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪਜਾਈਆ
0: ਸਦਾ ਕੁਰਬਾਨ ਕੀਤਾ ਗੁਰੂ ਵਿੱਚ ਹੋ ਜਿਸ ਦੀ ਆਏ ਵਡਿਆਈਆ
1: ਨਾਨਕ ਸੁਣ ਸੰਤ ਸਭ ਧਰ ਪਿਆਰ ਸਾਚਾ ਨਾਮ ਮੇਰਾ ਆਧਾਰ
0: ਵਾਜੇ ਪੰਚ ਸਬਤਿਤ ਕਰਸ ਪਾਗੈ ਕਰਸ ਪਾਗੈ ਸ਼ਬਦ ਵਾਜੇ ਕਲਾ ਜਿਤ ਕਰ ਤਾਰੀਆ
1: ਪੰਚ ਦੂਤ ਵਸ ਕੀਤੇ ਕਾਲ ਕੰਟਕ ਮਾਰਿਆ

0: ਸਾਧਨ ਨਾਨਕ ਲਵੇ ਵਾਜੋਂ ਕਿਆ ਕਰੇ ਵਿਚਾਰੀਆ
1: ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ
0: ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ

0: ਤਿਨੈ ਕੀਤੀ ਜਿਨ ਠਕੌਲੀ ਪਾਈਆ।
1: ਗੁਰਬਾਣ ਕੀਤਾ ਤਿਸੈ ਵਿਠੋ ਜਿਨ ਮੋਹ ਮਿੱਠਾ ਲਾਇਆ।
0: ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ।
1: ਏ ਮਨ ਪਿਆਰਿਆ ਤੂੰ ਸਦਾ ਸਚ ਸੰਭਾਲੇ।
0: ਇਹੋ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀ ਤੇਰੇ ਨਾਲੇ।
1: ਸਾਥ ਤੇਰੇ ਚੱਲੇ ਨਾਹੀ ਤਿਸ ਨਾਲ ਕਿਉ ਚਿਤ ਲਾਈਐ।
0: ਐਸਾ ਕੰਮ ਮੁੱਲੇ ਨਾ ਕੀਚੇ ਜਿਤ ਅੰਤ ਪੱਛੋਂ।

0: ਜੇ ਸਾਹਿਬ ਜਿਉ ਭਾਵੈ ਤਿਵੇ ਚਲਾਵੇ
1: ਇਹੋ ਸੋਹਿਲਾ ਸ਼ਬਦ ਸੁਹਾਵਾ ਸਬਦੋ ਸੁਹਾਵਾ ਸਦਾ ਸੁਹਿਲਾ ਸਤਿਗੁਰੂ ਸੁਣਾਇਆ
0: ਇਹੋ ਤਿਨ ਕੇ ਮਨ ਵਸਿਆ ਜਿਨ ਧੁਰੋਂ ਲਿਖਿਆ ਆਇਆ
1: ਇਕ ਫਿਰੇ ਕਨੇਰੇ ਕਰੇ ਗੱਲਾ ਗੱਲੀ ਕਿਨੇ ਨਾ ਪਾਇਆ
0: ਕਹ ਨਾਨਕ ਸ਼ਬਦ ਸੁਹਿਲਾ ਸਤਿਗੁਰੂ ਸੁਣਾਇਆ
1: ਪਵਿੱਤ ਹੋਏ ਸੇਜਨਾ ਜਿਨੀ ਹਰ ਧਿਆਇਆ
0: ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ
1: ਪਵਿੱਤ ਮਾਤਾ ਪਿਤਾ ਕੁਟੁੰਬ ਸਹਿਤ ਸਿਉ ਪਵਿੱਤ ਸੰਗਤ ਸਬਾਈਆ
0: ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ
1: ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ
0: ਕਰਮੀ ਸਹਿ ਨਾ ਉਪਜੈ ਬਿਨ ਸਹਿ

0: ਵੱਡਾ ਰੋਗ ਲੱਗਾ ਮਨ ਮਨੋ ਵਸਾਰਿਆ
1: ਵੇਦਾ ਮਹਿ ਨਾਮ ਉੱਤਮ ਸੋ ਸੁਣੇ ਨਾਹੀ ਫਿਰੇ ਜੋ ਬੇ ਤਾਲਿਆ
0: ਨਾਨਕ ਜਿਨ ਸਤ ਜਿਆ ਕੂੜੇ ਲਾਗੇ ਤਿਨ ਜਨਮ ਜੂਆ।

0: ਨਾਨਕ ਸੁਣ ਸੰਤ ਹੋ ਸੋ ਸਿੱਖ ਸਨਮੁਖ ਹੋਏ।
1: ਜੇ ਕੋ ਗੁਰ ਤੇਵੇ ਮੁਖ ਹੋਵੇ, ਬਿਨ ਸਤ ਗੁਰ ਮੁਕਤ ਨਾ ਪਾਵੇ।
0: ਪਾਵੇ ਮੁਕਤ ਨਾ ਉਠੇ, ਕੋਈ ਪੁੱਛ ਵੇਖਿਆ ਜਾਏ।
1: ਅਨੇਕ ਜੂਨੀ ਪਰਮ ਆਵੇ, ਬਿਨ ਸਤ ਗੁਰ ਮੁਕਤ ਨਾ ਪਾਏ।
0: ਫਿਰ ਮੁਕਤ ਪਾਏ।

0: ਪਰ ਗਾਉ ਮੰਗਤ ਨਿਜ ਸਖੀਏ ਸੋਗ ਦੁਖ ਨਾ ਪਿਆਪੇ
1: ਗੁਰਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾਪੇ
0: ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ

ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲੈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਸਾਹਿਬ ਸਹਾਇ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੋ ਨਿਧ ਆਵੈ ਧਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤੀਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅੰਨ ਡਿੱਠ ਕੀਤਾ ਤਿੰਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤੇ ਆਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਾਂ ਰਚਿਆ ਰਿਆਇਤ ਦੇਖ ਦੇਖ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ।

ਗੁਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਪੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦੇ ਰਾਖੇ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇਤ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲਦਾ ਦਾਨ ਖਾਲਸਾ ਜੀ ਨੂੰ ਬਖਸ਼ਿਸ਼ ਕਰੋ ਹੇ ਨਿਮਾਣਿਆਂ ਦੇ ਮਾਨ ਸਤਿਗੁਰੂ ਨੇ ਤਾਣਿਆਂ ਦੇ ਤਾਨ ਸਤਿਗੁਰੂ ਨੇ ਓਟਿਆਂ ਦੇ ਓਟ ਗੁਰੂ ਗਰੀਬ ਨਿਵਾਜ ਦਸੋਂ ਪਾਤਸ਼ਾਹ ਕੀ ਆਤਮਿਕ ਜੋਤ ਹਾਜ਼ਰਾ ਹਜ਼ੂਰ ਜ਼ਾਹਰਾ ਜ਼ਹੂਰ ਚਵਰ ਛਤਰ ਤਖ ਦੇ ਮਾਲਕ ਧੰਨ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਗਰੀਬ ਨਿਵਾਜ ਸਤਿਗੁਰੂ ਜੀ ਆਪ ਜੀ ਨੇ ਮਹਾਨ ਮਹਾਨ ਬਖਸ਼ਿਸ਼ ਰਹਿਮਤ ਕੀਤੀ ਅੰਮ੍ਰਿਤ ਵੇਲੇ ਪਾਵਨ ਤਖਤਾਂ ਤੇ ਸੁਭਾਏਮਾਨ ਹੋ ਕਰਕੇ ਸਮੂਹ ਸੰਗਤਾਂ ਨੂੰ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ ਨਦਰੋ ਨਦਰੀ ਨਿਹਾਲ ਕੀਤਾ ਆਪ ਜੀ ਕਾ ਕੋਟਾਨ ਕੋਟ ਧੰਨਵਾਦ ਹੈ ਸਤਿਗੁਰੂ ਜੀ ਆਪ ਜੀ ਦੀ ਕਿਰਪਾ ਰਹਿਮਤ ਦਾ ਸਦਕਾ ਆਪ ਜੀ ਕੀ ਅੰਮ੍ਰਿਤਮਈ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਦੇ ਦੀਵਾਨ ਸਜੇ ਸਜੇ ਦੀਵਾਨ ਅੰਦਰ ਆਪ ਜੀ ਕੀ ਅਗਾਧ ਬੋਧ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਕੇ ਪਾਠ ਨਿਤਨੇ ਬਾਣੀਆਂ ਕੇ ਪਾਠ ਆਪ ਜੀ ਕੇ ਦਾਸਰਿਆਂ ਵੱਲੋਂ ਸੰਗਤੀ ਰੂਪ ਵਿੱਚ ਕੀਤੇ ਗਏ ਗਰੀਬ ਨਿਵਾਜ ਆਪ ਜੀ ਕੀ ਅੰਮ੍ਰਿਤਮਈ ਬਾਣੀ ਦੇ ਪਾਠ ਕਰਦੇ ਆਪ ਜੀ ਕੇ ਦਾਸਰਿਆਂ ਪਾਸੋਂ ਹੋਈਆਂ ਬੇਅੰਤ ਬੇਅੰਤ ਗਲਤੀਆਂ ਦੀ ਆਪ ਜੀ ਨੂੰ ਵਾਫੀ ਬਖਸ਼ਿਸ਼ ਕਰ ਦੇਣੀ ਅੱਗੇ ਤੋਂ ਸਾਵਧਾਨਤਾ ਬਖਸ਼ਿਸ਼ ਕਰਨੀ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਬਾਣੀ ਸ਼ੁੱਧ ਅਤੇ ਸਪਸ਼ਟ ਪੜ੍ਹਨ ਸੁਣਨ ਵਿਚਾਰਨ ਦੀ ਦਾਤ ਸਮੂਹ ਸੰਗਤ ਨੂੰ ਪ੍ਰਦਾਨ ਕਰਨੀ ਸਤਿਗੁਰੂ ਜੀ ਕਿਰਪਾ ਕਰਨੀ ਬੇਅੰਤ ਸੰਗਤਾਂ ਨੇ ਅੰਮ੍ਰਿਤ ਵੇਲੇ ਆਪ ਜੀ ਕੇ ਪਾਵਨ ਦਰ ਘਰ ਦੀਆਂ ਹਾਜ਼ਰੀਆਂ ਭਰੀਆਂ ਹਨ ਭੇਟਾਵਾਂ ਮਾਇਆ ਆਪ ਜੀ ਕੇ ਚਰਨਾਂ ਵਿੱਚ ਭੇਟਾ ਕੀਤੀ ਹੈ ਸਮੂਹ ਸੰਗਤ ਦੀ ਹਾਜ਼ਰੀ ਭੇਟਾ ਦਰ ਪ੍ਰਵਾਨ ਕਰਦੇ ਹੋਏ ਸਭਨਾਂ ਨੂੰ ਦਰੋਂ ਘਰੋਂ ਨਾਮਦਾਨ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਵਾਜਣਾ ਸਤਿਗੁਰੂ ਜੀ ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ ਘਰਾਂ ਪਰਿਵਾਰਾਂ ਵਿੱਚ ਸੁੱਖ ਵਰਤਾਉਣੀ ਬੱਚਿਆਂ ਦੇ ਸਿਰ ਤੇ ਮੇਰ ਭਰਿਆ ਹੱਥ ਰੱਖਣਾ ਗੁਰਸਿੱਖੀ ਦੀ ਦਾਤ ਵਿਦਿਆ ਦੀ ਦਾਤ ਦੇਸ਼ ਕੌਮ ਦਾ ਪਿਆਰ ਬਖਸ਼ਿਸ਼ ਕਰਨਾ ਸਦਾ ਅੰਗ ਸੰਗ ਵਰਤਣਾ ਸਤਿਗੁਰੂ ਜੀ ਬੇਅੰਤ ਸੰਗਤਾਂ ਵੱਲੋਂ ਮੀਡੀਏ ਦੇ ਮਾਧਿਅਮ ਰਾਹੀਂ ਹਾਜ਼ਰੀਆਂ ਭਰੀਆਂ ਗਈਆਂ ਸੇਵਾਵਾਂ ਭੇਜੀਆਂ ਗਈਆਂ ਗੁਰਮਤਿ ਅਨੁਸਾਰ ਸਭਨਾਂ ਦੀਆਂ ਮਨੋਕਾਮਨਾ ਮਨੋਭਾਵਨਾ ਆਪ ਜੀ ਨੇ ਸੰਪੂਰਨ ਕਰਨੀਆਂ ਬੇਅੰਤ ਸੰਗਤਾਂ ਵੱਲੋਂ ਗੁਰੂ ਕੇ ਲੰਗਰਾਂ ਵਿੱਚ ਤਨ ਮਨ ਧਨ ਦੇ ਨਾਲ ਸੇਵਾਵਾਂ ਕੀਤੀਆਂ ਜਾ ਰਹੀਆਂ ਨੇ ਆਪ ਜੀ ਨੇ ਸਮੂਹ ਸੰਗਤ ਦੀਆਂ ਹਾਜ਼ਰੀਆਂ ਸੇਵਾਵਾਂ ਦਰ ਤੇ ਪ੍ਰਵਾਨ ਕਰਨੀਆਂ ਸਭਨਾਂ ਨੂੰ ਦਰੋਂ ਘਰੋਂ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਵਾਜਣਾ ਆਪਣੇ ਟੈਲੀਆਂ ਦੇ ਸਿਰ ਤੇ ਮੇਰ ਭਰਿਆ ਹੱਥ ਰੱਖਣਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾਉਣਾ ਸ਼ਰਧਾ ਭਾਵਨਾ ਪ੍ਰੀਤ ਅਦਬ ਸਹਿਤ ਦਰ ਘਰ ਦੀ ਸੇਵਾ ਦੇ ਯੋਗ ਕਰ ਲੈਣਾ ਹਰ ਮੈਦਾਨ ਫਤਿਹ ਬਖਸ਼ਿਸ਼ ਕਰਨੀ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਵਾਜਣੀ ਹੇ ਗਰੀਬ ਨਿਵਾਜ ਆਪ ਜੀ ਕੇ ਚਰਨ ਕਮਲਾਂ ਵਿਖੇ ਅਰਦਾਸ ਬੇਨਤੀ ਜੋਧਰੀ ਆਪ ਜੀ ਕੇ ਦਰ ਘਰ ਦੇ ਪ੍ਰੀਤਵਾਨ ਭਾਈ ਮਹਿੰਦਰ ਸਿੰਘ ਜੀ ਬਾਜਵਾ ਸੱਚੇ ਪਾਤਸ਼ਾਹ ਜੋ ਪਿਛਲੇ ਦਿਨੀ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਉਹ ਹਸਪਤਾਲ ਵਿੱਚ ਦਾਖਲ ਹਨ ਆਪ ਜੀ ਨੇ ਕਿਰਪਾ ਕਰਨੀ ਉਹਨਾਂ ਨੂੰ ਦੇਹ ਅਰੋਗਤਾ ਦੀ ਦਾਤ ਬਖਸ਼ਿਸ਼ ਕਰਕੇ ਨਵਾਜਣਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਪੂਰਨ ਤੰਦਰੁਸਤੀ ਬਖਸ਼ਿਸ਼ ਕਰਨੀ ਪਰਿਵਾਰ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਸਤਿਗੁਰ ਜੀ ਇਸ ਵਕਤ ਆਪ ਜੀ ਕੇ ਹਜ਼ੂਰ ਪੰਚਾਮ੍ਰਿਤ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ ਜੀ ਕਿਰਪਾ ਕਰੋ ਪਾਵਨ ਪਵਿੱਤਰ ਹੁਕਮ ਬਖਸ਼ੋ ਜੀ ਹੁਕਮ ਤੇ ਚੱਲਣ ਦੀ ਮਤ ਬੁੱਧ ਪ੍ਰਦਾਨ ਕਰੋ ਅਗਲੇ ਦੀਵਾਨ ਸਜਾਉਣ ਦੀ ਆਗਿਆ ਹੋਵੇ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਕਾ ਨਾਮ ਚਿੱਤਾ ਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਗਿਆ ਭਈ ਅਕਾਲ ਕੀ ਤਬੈ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲਬੋ ਚਹੈ ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ ਆਕੀ ਰਹਿ ਨਾ ਖੁਆਰ ਹੋਏ ਸਭ ਮਿਲੇਂਗੇ ਬਚੇ ਸਰਨ ਜੋ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ

ਵਾਹਿਗੁਰੂ ਜੀ ਕੀ ਫਤਿਹ। ਤਨਾਸਰੀ ਮਹੱਲਾ ਪਹਿਲਾ ਛੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਤੀਰਥ ਨਾਵਣ ਜਾਊਂ ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਅੰਮ੍ਰਿਤ ਵੇਲੇ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਰਹਿਮਤਾਂ ਪ੍ਰਾਪਤ ਕਰ ਰਹੇ ਹੋ। ਸਤਿਗੁਰੂ ਜੀ ਕਿਰਪਾ ਕਰਨ, ਸਭਨਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨ, ਦਰੋਂ ਘਰੋਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨਿਵਾਜਨ। ਗੁਰਦੇਵ ਪਿਤਾ ਮਹਾਰਾਜ ਨੇ ਕਿਰਪਾ ਕੀਤੀ ਹੈ, ਪਾਵਨ ਦੀਵਾਨਾਂ ਦੀ ਸੰਪੂਰਨਤਾ ਹੋਈ ਹੈ, ਆਪ ਜੀ ਅਰਦਾਸ ਵਿੱਚ ਸ਼ਾਮਲ ਹੋਏ, ਉਪਰੰਤ ਅੱਜ ਦੇ ਦਰਗਾਹੀ ਹੁਕਮਨਾਮਾ ਸਾਹਿਬ ਆਪ ਜੀ ਨੇ ਸਰਵਨ ਕੀਤੇ ਹਨ। ਤਨਾਸਰੀ ਰਾਗ ਅੰਦਰ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜਗਤਾਰ ਜੀ ਦੀ ਅੰਮ੍ਰਿਤ ਰਸਨਾ ਤੋਂ ਉਚਾਰਨ ਪਾਵਨ ਸ਼ਬਦ ਸਤਿਗੁਰਾਂ ਦੇ ਪਵਿੱਤਰ ਅੰਗ 697 ਅਤੇ 98 ਅੰਕ ਉੱਪਰ ਸੁਭਾਇਮਾਨ ਹਨ। ਸਤਿਗੁਰੂ ਜੀ ਨੇ ਪਰਮੇਸ਼ਵਰ ਦੇ ਨਾਮ ਨੂੰ ਹੀ ਸੱਚਾ ਤੀਰਥ ਦੱਸਿਆ ਹੈ। ਉਸ ਨਾਮ ਰੂਪੀ ਤੀਰਥ ਵਿੱਚ ਹੀ ਜਿਹਦਾ ਮਨ ਡੁੱਬੀ ਮਾਰਦਾ ਹੈ, ਉਹਦਾ ਮਨ ਮੈਲ ਤੋਂ, ਵਿਕਾਰਾਂ ਤੋਂ, ਪਾਪਾਂ ਤੋਂ ਨਿਰਮਲ ਹੋ ਜਾਂਦਾ ਹੈ ਅਤੇ ਨਿਰਮਲ ਮਨ ਹੀ ਫਿਰ ਪਰਮਾਤਮਾ ਦੇ ਘਰ ਅੰਦਰ ਪ੍ਰਵਾਨ ਹੁੰਦਾ ਹੈ। ਗੁਰੂ ਕਿਰਪਾ ਕਰੇ, ਸਭਨਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰੇ। ਬੇਨਤੀ ਹੈ ਕਿ ਸਾਹਿਬ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਜੋ ਕੱਲ੍ਹ ਭਾਵ ਕੇ 12 ਸਤੰਬਰ ਨੂੰ ਆ ਰਹੇ ਹਨ, ਉਹਨਾਂ ਦੀ ਖੁਸ਼ੀ ਵਿੱਚ ਹੀ ਗੁਰਦੁਆਰਾ ਸਾਹਿਬ ਦੀ ਸਮੂਹ ਸੰਗਤ ਵੱਲੋਂ, ਮੈਨੇਜਮੈਂਟ ਵੱਲੋਂ ਜਿਹੜਾ ਹਰ ਸਾਲ 31 ਰਾਗ ਦਰਬਾਰ ਸਮਾਗਮ ਉਲੀਕਿਆ ਜਾਂਦਾ ਹੈ, ਅੱਜ ਸ਼ਾਮ ਤੋਂ ਪ੍ਰਾਰੰਭ ਹੋ ਜਾਣਾ ਹੈ। ਕੱਲ੍ਹ ਅਤੇ ਪਰਸੋਂ ਭਾਵ 11, 12, 13 ਤਰੀਕ ਤੱਕ ਸਤਿਗੁਰੂ ਜੀ ਦੀ ਕਿਰਪਾ ਸਦਕਾ ਪਾਵਨ ਬਾਣੀ ਦੇ ਜੋ ਕੀਰਤਨ ਹਨ, ਰਾਗਬੱਧ ਬਾਣੀ ਦੇ ਕੀਰਤਨ ਹੋਣਗੇ, ਆਪ ਜੀਆਂ ਨੇ ਹਾਜ਼ਰੀਆਂ ਭਰ ਕੇ ਲਾਹੀ ਪ੍ਰਾਪਤ ਕਰਨੇ ਹਨ। 27 ਤਰੀਕ ਨੂੰ ਸਾਹਿਬ ਸਤਿਗੁਰੂ ਦਤਾਰ ਪਿਤਾ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਵੀ ਕੱਢੇ ਜਾਣੇ ਹਨ, ਆਪ ਜੀਆਂ ਨੇ ਹਾਜ਼ਰੀਆਂ ਭਰਨੀਆਂ ਹਨ ਜੀ। 17 ਸਤੰਬਰ ਨੂੰ ਅੱਸੂ ਦੇ ਮਹੀਨੇ ਦੀ ਸੰਗਰਾਂਦ ਹੈ, ਆਪ ਜੀਆਂ ਨੇ ਹਾਜ਼ਰੀਆਂ ਭਰਨੀਆਂ। ਭੁੱਲਾਂ ਚੁੱਕਾਂ ਦੀ ਖਿਮਾ, ਆਓ ਪਿਆਰ ਸਹਿਤ ਆਸਾ ਕੀ ਵਾਰ ਦੇ ਕੀਰਤਨ ਭਾਈ ਸਾਹਿਬ ਭਾਈ ਰਿਸ਼ਪਾਲ ਸਿੰਘ ਜੀ ਅਤੇ ਉਹਨਾਂ ਦੇ ਜਥੇ ਪਾਸੋਂ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਹੇ ਗੁਰੂ ਸਾਹਿਬ ਜੀ, ਇੱਕ ਓਅੰਕਾਰ

ਸਾਥ ਧੰਨ ਗੁਰ ਸਾਚ ਸਮਾਇਓ ਮਾਨ ਧਾਤਾ ਗੁਣ ਰਵੈ ਜੇਣ ਚੱਕਰ ਵੈ ਕਹਾਇਓ ਗੁਣ ਗਾਵ ਹੇ ਬਲਰਾਉ ਸਪਤ ਪਾਤਾਲ ਬਸੰਤੋ ਪਰਥਰ ਗੁਣ ਉਚਰੈ ਸਦਾ ਗੁਰ ਸੰਗ ਰਹੰਤੋ ਦੂਰ ਬਾਹ ਪੁਰੋਰੋ ਅੰਗਰੈ ਗੁਰ ਨਾਨਕ ਜਸ ਗਾਇਓ ਕਬ ਕਲ ਸੋ ਜਸ ਨਾਨਕ ਗੁਰ ਘਟ ਘਟ ਸਹਿਜ ਸਮਾਇਓ ਹਰ ਕੀ ਵਡਿਆਈ ਹੋ ਆਖ ਨਾ ਸਕਾਂ।

ਕਿਸ ਕੋ ਰੋਈਐ ਵਿਚਾਰ ਮਾਰੈ ਤਰੈ ਤਾਰੈ ਉਲਟ ਜੋਣ ਨਾ ਆਵੇ।

ਸਮੀਤਾ ਸੰਤ ਸੰਗਤ ਕਰ ਨਜ਼ਰ ਮੇਲ ਮਿਲਾਇਆ ਕਹਿਣ ਕਹਿ ਸਭ ਕੋਏ

ਅੰਮ੍ਰਿਤ ਭਾਖੀ ਤਿਤ ਮਨ ਮਾਨਿਆ ਮੇਰਾ ਕੂਚ ਕਰੇ ਆਵੇ ਬਿਖਲਾ ਦੇ ਸ਼ਬਦ ਸੱਚੇ ਗੁਰ ਮੇਰਾ ਆਖਣ ਤੋਟ ਨਾ ਭਗਤ ਭੰਡਾਰੀ ਭਾਰਪੁਰ ਰਹਿ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ, ਗੁਰੂ ਕੀ ਸਾਜੀ ਨਵਾਜੀ, ਸਾਧ ਸੰਗਤ, ਵੱਡਿਆਂ ਭਾਗਾਂ ਵਾਲੇ ਹੋਏ ਜੇ ਸਤਿਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਚਰਨ ਸਰਨ ਵਿੱਚ ਹਾਜ਼ਰੀਆਂ ਭਰ ਕੇ, ਬਹੁਤ ਵੱਡੇ ਭਾਗ ਉਹਨਾਂ ਦੇ ਜਿਨ੍ਹਾਂ ਨੂੰ ਦਾਤੇ ਨੇ ਅੰਮ੍ਰਿਤ ਵੇਲਿਆ ਜਾਗਣਾ ਬਖਸ਼ਿਆ, ਅੰਮ੍ਰਿਤ ਵੇਲਿਆ ਇਸ਼ਨਾਨ ਬਖਸ਼ਿਆ, ਫਿਰ ਦਾਤੇ ਨੇ ਰਹਿਮਤ ਕਰਕੇ ਆਪਣੇ ਨਾਮ ਨਾਲ ਜੁੜਨ ਦੀ ਰਹਿਮਤ ਕੀਤੀ। ਸਤਿਗੁਰੂ ਸਾਹਿਬ ਜੀ ਦੇ ਇਸ ਇਲਾਹੀ ਦਰਬਾਰ ਦੇ ਵਿੱਚ ਅੱਜ ਦਾ ਅੰਮ੍ਰਿਤ ਵੇਲੇ ਦਾ ਇਲਾਹੀ ਫਰਮਾਨ ਧੁਨਾਸਰੀ ਰਾਗ ਦੇ ਵਿੱਚ ਸੰਤਾਂ ਦੀ ਚਾਲ ਰੂਪ ਚ ਕਰੀਮੋ ਕਰੀਮ, ਰਹੀਮੋ ਰਹੀਮ, ਫਹੀਮੋ ਫਹੀਮ, ਅਜ਼ੀਮੋ ਅਜ਼ੀਮ, ਦਾਨਸ਼ ਪਜੀਰ, ਮਕੀਨੋ ਮਕਾਂ, ਜ਼ਮੀਨੋ ਜਮਾਂ, ਪੀਰਾਨ ਪੀਰ, ਦਸਤਗੀਰ, ਜਾਹਰ ਪੀਰ, ਜਗਤ ਗੁਰ ਬਾਬਾ, ਨਿਰੰਕਾਰ ਸਰੂਪ, ਇਲਾਹੀ ਜੋਤ, ਸਿੱਖ ਧਰਮ ਦੇ ਬਾਨੀ ਆਦਿ ਗੁਰੂ, ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਮੁਬਾਰਕ ਰਸਨਾ ਤੋਂ ਫੁਰਮਾਏ ਹੋਏ ਇਲਾਹੀ ਫੁਰਮਾਨ ਦੀ ਬਖਸ਼ਿਸ਼ ਹੋਈ ਹੈ। ਇਸ ਫੁਰਮਾਨ ਦੇ ਉੱਤੇ ਸਤਿਗੁਰੂ ਸਾਹਿਬ ਜੀ ਨੇ ਸੰਖੇਪ ਵਿੱਚ ਮੂਲ ਮੰਤਰ ਨਾਲ ਮੰਗਲਾਚਾਰ ਕੀਤਾ ਹੈ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਉਹ ਵਾਹਿਗੁਰੂ ਇੱਕ ਹੈ, ਦੂਜਾ ਕੋਈ ਵਾਹਿਗੁਰੂ ਨਹੀਂ ਹੈਗਾ। ਸੰਸਾਰ ਸਾਰਾ ਉਸ ਇੱਕ ਦਾ ਹੈ, ਉਹ ਇੱਕੋ ਜਿਹਾ ਸਤ ਨੂੰ ਵੇਖਦਾ ਹੈ। ਉਹ ਅੰਗ ਸੰਗ ਸਹਾਈ ਹੋਣ ਵਾਲਾ ਪਰਮ ਅਦਭੁਤ ਹੈ, ਜੋ ਉਸ ਦੀ ਕਾਰ ਵਿੱਚ ਆ ਗਿਆ ਉਹ ਕਹਿੰਦਾ ਉਹ ਬੇਅੰਤ ਹੈ, ਉਹਦਾ ਅੰਤ ਨਹੀਂ ਪਾਇਆ ਹੈ। ਕਾਰ ਜਿਹੜੀ ਹੈ ਉਹ ਬੇਅੰਤ ਦਾ ਸੂਚਕ ਹੈ। ਦੁਨੀਆਂ ਦੇ ਵਿੱਚ ਨਦੀਆਂ ਨਾਲਿਆਂ ਨੂੰ, ਜੰਗਲਾਂ ਚ ਰਹਿਣ ਵਾਲੇ ਰਿਸ਼ੀਆਂ ਮੁਨੀਆਂ ਨੇ ਤੀਰਥ ਕਰਾਰ ਦਿੱਤਾ ਸੀ, ਔਰ ਉਹਨਾਂ ਨੇ ਆਪਣੇ ਮਨ ਦੀ ਮਤ ਅਨੁਸਾਰ ਉਹਨਾਂ ਨਦੀਆਂ ਨਾਲਿਆਂ ਦੀਆਂ ਕਹਾਣੀਆਂ ਜਿਹੜੀਆਂ ਸੀਗੀਆਂ ਉਹ ਲਿਖ ਦਿੱਤੀਆਂ। ਚਰਨੋਦਕ ਹੋਏ ਸੁਰ ਸ੍ਰੀ ਤਜ ਬੈਕੁੰਠ ਧਰਤ ਤੇ ਆਈ, ਇਹ ਪੋਥੀਆਂ ਚ ਲਿਖਿਆ ਗਿਆ ਕਿ ਜੋ ਗੰਗਾ ਹੈ, ਸੁਰ ਸ੍ਰੀ ਹੈ, ਇਹ ਸੁਰਗਾਂ ਨੂੰ ਛੱਡ ਕੇ ਧਰਤੀ ਤੇ ਆ ਗਈ। 900 ਨਦੀ 99 68 ਤੀਰਥ ਸੰਗ ਸਮਾਈ, ਕਿ 900 ਨਦੀਆਂ ਜਿਹੜੀਆਂ ਨੇ ਉਹ ਇਸ ਗੰਗਾ ਚ ਪੈਂਦੀਆਂ ਨੇ, 68 ਤੀਰਥ ਜਿਹੜੇ ਆ ਉਹ ਇਸ ਦੇ ਕੰਢੇ ਕੰਢੇ ਤੇ ਆ। ਦੇਵੀ ਦੇਵ ਸਰ ਦੇ ਜੈ ਜੈਕਾਰ ਵੱਡੀ ਵਡਿਆਈ, ਜਿੰਨੇ ਦੇਵੀ ਦੇਵਤੇ ਸੀ ਸਭ ਇਸ ਗੰਗਾ ਦੀ ਪੂਜਾ ਕਰਦੇ ਸੀ। ਲੱਖ ਗੰਗਾ ਬੈਕੁੰਠ ਲੱਖ, ਲੱਖ ਬੈਕੁੰਠ ਨਾਚ ਲੈ ਬੁਲਾਈ, ਸਾਧੂ ਧੂੜ ਦੁਲੰਬ ਹੈ, ਪਰ ਕਹਿੰਦੇ ਕਿ ਸਾਧੂ ਗੁਰੂ ਦੇ ਚਰਨਾਂ ਦੀ ਧੂੜ ਉਹ ਦੁਰਲੱਭ ਹੈ, ਇਹ ਪਾਸ ਕੁ ਵੀ ਨਹੀਂ। ਸਾਧ ਸੰਗਤ ਸਤਿਗੁਰ ਸਰਨਾਈ, ਚਰਨ ਕਮਲ ਦਲ ਕੀਮ ਨਾ ਪਾਈ। ਜਿਹੜੇ ਸਤਿਗੁਰ ਸਾਹਿਬ ਦੇ ਚਰਨਾਂ ਚ ਆਉਣਾ ਹੈ ਉਹਦੀ ਕੀਮਤ ਨਹੀਂ ਕਹੀ ਜਾ ਸਕੀ, ਜਿਨ੍ਹਾਂ ਨੂੰ ਤੀਰਥ ਆਖਿਆ ਸੀ ਉਹਨਾਂ ਦੀ ਕੀਮਤ ਕਹੀ ਜਾ ਸਕਦੀ। ਤੇ ਸਤਿਗੁਰ ਸਾਹਿਬ ਜੀ ਨੇ ਤੀਰਥ ਨਾਵਣ ਜਾਓ, ਜੋ ਸਤਿਗੁਰ ਜੀ ਦਾ ਪਹਿਲਾ ਤੀਰਥ ਪਾਵਣ ਅਲਫਾਸ ਬਖਸ਼ਿਆ, ਥੱਥੇ ਨੂੰ ਸਿਹਾਰੀ ਲਾਈ, ਵੀ ਤੀਰਥਾਂ ਤੇ ਬਹੁਵਚਨ ਹੋ ਗਿਆ। ਵੀ ਤੀਰਥ ਅਨੇਕ ਮੰਨਿਆ, ਕਿਤੇ ਪ੍ਰਾਗਰਾਜ ਨੂੰ ਮੰਨਿਆ ਹੈ, ਕਿਤੇ ਹਰਿਦੁਆਰ ਨੂੰ ਮੰਨਿਆ ਹੈ, ਕਿਤੇ ਕੁਰਕਸ਼ੇਤਰ ਨੂੰ ਮੰਨਿਆ ਹੈ, ਕਿਤੇ ਉਜੈਨ ਨੂੰ ਮੰਨਿਆ ਹੈ, ਕਿਤੇ ਨਾਸਕ ਨੂੰ ਮੰਨਿਆ ਹੈ, ਕਾਂਛੀ ਨੂੰ ਮੰਨਿਆ ਹੈ, ਅਨੇਕਾਂ ਥਾਵਾਂ ਨੂੰ ਤੀਰਥ ਮੰਨ ਦਿੱਤਾ ਗਿਆ। ਪਰ ਤੀਰਥ ਤਾਂ ਇੱਕ ਹੀ ਹੈ, ਦੂਜਾ ਕੋਈ ਤੀਰਥ ਨਹੀਂ ਹੈ।
तीर्थ नावण जाओ तीर्थ नाम है। सतगुरु साहब जी ने दूजी बार तीर्थ दे छत्थे नूं औंकड़ लाया। पहली बार सतगुरु साहब जी ने तीर्थ दे छत्थे नूं सिहारी पाई है कि तीर्थ अनेकां ने मन्ने गए पर वो तीर्थ नहीं जे है गे। तीर्थ तो एक ही है, वो नाम है। जिथे नाम है वो स्थान तीर्थ बन जाता है, नाम करके तीर्थ बनता है। नाम है वो तीर्थ है, नाम तो बिना तीर्थ नहीं। तीर्थ शब्द विचार अंतर ज्ञान है। तीर्थ के छत्थे नूं फिर औंकड़े भी नाम जिहड़ा वो किसी बंदे का लिखा होया नहीं। जो वाहिगुरु अकाल पुरख ने सानू शब्द दे राही बख्शिया है नाम, उस नाम की विचार कर उन्हां तीर्थां ते ज्ञान तेनू कुछ प्राप्त नहीं होना। लेकिन नाम तीर्थ की विचार की तेरे अंदर ज्ञान का लावा फुटेगा। अंतर ज्ञान है, गुर ज्ञान साचा थान तीर्थ। जब तू तो गुरु वालों ज्ञान होया तेने पता लगना है जिथे सतगुरु साहब सच्चे पातशाह चरण पए ने, केवल वो थान तीर्थ है। उत्थे की है, उत्थे नाम है। सतगुरु जिथे भी गए उत्थे नाम दियां शैबरां लाईयां ने। उत्थे धरती दे उत्ते असर है, उत्थे दे पानी उत्ते असर है। हुण कोई एक कहेगा कि गंगा ते स्नान करो जल विच, तुसीं कहिंदे तीर्थ नहीं। धन गुरु रामदास महाराज साहिब सरोवर से स्नान करो, तुसीं कहिंदे तीर्थ है। गंगा उत्ते नाम की कोई कहानी नहीं हैगी, कोई नाम नहीं हुंदा। धन गुरु रामदास महाराज साहिब के घर चौबी घंटे अठे पैर नाम की वर्खा होंगी, नाम का प्रवाह चलता है। ताई भाई ने गंगा मुकाबल बा अमृत सरस, इन्हें फिर की गंगा का मुकाबला है मेरे धन गुरु रामदास महाराज सच्चे पातशाह के पावन पवित्र स्थान दे। कि मेरे धन गुरु रामदास महाराज साहब के घर विच इहो जे 28 तीर्थ, हष्टो तस चाकृष आमदा, हष्टो षष्ट सठ ते 28 तीर्थ, वो तो मेरे गुरु रामदास घर के महाराज साहब स्थान के नौकर लगे फिरते हैं। जब तीर्थ शब्द विचार की, नाम की विचार की, उदो पता लगा भी जिथे गुरु ने आसन लाए, जिथे गुरु ने चरण पाए, आ गुर ज्ञान साचा थान तीर्थ। दास पुरब सदा दसहरा, ऋषिया मुनिया ने दस पुरब मने से, संक्रांत, मसिया, पूर्णमाशी, एकादशी, द्वादशी, द्वादशी, त्रयोदशी, चतुर्दशी, जन्माष्टमी, रामनवमी। लेकिन साहब जी कहने सिखा तेरे वास्ते सदा ही दशहरा, तेरे वास्ते तीर्थ की है सदा। पाए भगत गुरपुरब कर, नाम दान इसनान दड़ाया। तेरा गुरपुरब रजाना, जे तू रजाना ओदे भैव भावना च ओदे नाम दे राही भगती कर रहा, तेरे रोज तेरे वास्ते गुरपुरब है। साडे कोले गुरपुरब यह आ कि तेन ओ वाहिगुरु याद, ओदा नाम याद आ रहा। हो नाम हर का सदा जाचो, सदा मंगता आओ। किस गल का? कि वाहेगुरु तेरे नाम का मंगता आवा। हर इस घर तती तवी ते बैठ के व्याख्या है, तेरा किया मीठा लागे, हर नाम पदार्थ नानक मांगे। देव पाब धरनी तरा, हे धरनी आसरा देने वाले, धरती टका के रखने वाले वाहेगुरु,
तेरे को नाम मंगदा कि मैनू ओ नाम दी दात दे। ओ तीर्थ तां पता नहीं कि पाप है कदा कटन के ना कटन, पर तेरा नाम संसार रोगी जिन्हें भी संसार की वृत्ति वाले वो सारे रोगी ने, उन्हां रोग दूर हो सकता है। नाम दारू, तेरा नाम दवाई है। मैं लागे सच बिना, जो तेरा नाम ना होया पहला रोगी सी होर मैल चढ़ जाएगी। गुरवाक निर्मल सदा चानन नित साच तीर्थ मजना, जेड़ा तेरे गुरु ने बचन बख्शे। गुरु के बचन पवित्र ने, गुरु के बचन तेरी आत्मा पवित्र करते, तेरी मन न पवित्र करते है। गुरु के बचन सदा चानन तेन सदीव ही चानन बख्शते ने। फिर ये नित साच तीर्थ मजना, इस तीर्थ के उत्ते स्नान कर, अंतर्गत तीर्थ मल नाओ, इस सत दे सरोवर दे विच मन का स्नान करा। साच ना लागे मैल क्या मल धोईए, वो सच्चे वाहिगुरु काल पुरख उहदे नाम नूं मैल नहीं लगती। वो तेरे मन नूं धो देगा, वो मल ला सकता है, उन्हूं मल लग नहीं सकती। जिवें जिवें नाम इशनान करेगा, गुणे हार परोए किस गुरु, गुणा का हार तेरे गल विच होएगा, फिर रोण वाली अवस्था खत्म होगी। रोण वाला तो दुखी अतार होता। इस वास्ते साहिब जी कहिंदे समान नूं साधन वास्ते विचार मारा है तरह तारा है उल्ट जोड़ ना आवे। जिन्हें अपने मन नूं नाम दे तीर्थी विचार ना मारना कीता, ये फैसला भाई गुरदास जी का भी कि तू किड्डा नीच हो गया वे, तेरे कर्म किड्डे गिर गए होण, ये याद रखी कि जदों तू शब्द की विचार च पएगा उदों तेरा मन जिहड़ा टिकदा नहीं गा, पारे अंग भज्जा फिरदा है। जैसे काचो पारो महाबिकम खायो ना जाई, मारे होए नेह कलंक कलंक मिटावी, तैसे मन शब्द विचार मार, पर उपकारी होए होमे मेट, पर उपकारी होए कलंकन मिटावी। शब्द विचार तेरे मन के सारे कलंक जेड़े मिटा देगी। जब तू शब्द की विचार विच आख्या कि गुरु की बाणी दे बख्शे हुए शब्द की विचार करा, विचार मारा तरह तारे उल्ट जोन ना आवे, फिर दोबारा तेन जूनिया दे विच नहीं आना पड़ेगा, तू जूनिया तो मुक्त हो जाएगा। कबीर साहब ने बुझनाया कहते आ मैं तेन रहत दसा, जिहड़ी रहत च रहना है, जे उस रहत च रहा तेरा वासा उस वाहिगुरु के चरणों के विच होएगा। आप तेज बाए पृथ्वी आकाशा, ऐसी रहत रहो हर पासा, कह कबीर निरंजन त्यावो तित कर जावो बहर ना आव। सतगुरु साहब जी ने इन्हां तत्तां दी विचार होर फरमाणा विच भी कीती कि आओ देख, जिवें सूरज सब थां दे उत्ते इक्को जी तपश देता है अग का तत्,
ਹਵਾ ਸਾਰਿਆਂ ਵਾਸਤੇ ਇੱਕੋ ਹੀ ਚੱਲਦੀ ਹੈ, ਧਰਤੀ ਸਭਨਾ ਵਾਸਤੇ ਇੱਕੋ ਜੀ ਹੈ, ਪਾਣੀ ਸਭਨਾ ਵਾਸਤੇ ਇੱਕੋ ਜਿਹਾ ਹੈ। ਹੁਣ ਤੇਰੀ ਮਰਜ਼ੀ ਹੈ ਕਿ ਤੂੰ ਇਹ ਇੱਕ ਦਾ ਵਰਤਾਰਾ ਵਰਤਾਉਣਾ ਕਿ ਨਹੀਂ। ਸਾਇੰਸ ਵਾਲਿਆਂ ਨੇ ਇਹਦੇ ਅਰਥ ਹੋਰ ਅੱਗੇ ਜਾ ਕੀਤੇ ਆ। ਉਹਨਾਂ ਨੇ ਇਸ ਜੋ ਧਰਤੀ 24 ਘੰਟੇ ਘੁੰਮਦੀ ਹੈ, 24 ਘੰਟੇ ਦਾ ਇੱਕ ਚੱਕਰ ਹੈ, ਉਹਨੂੰ ਪੰਜ ਤੱਤਾਂ ਦੀ ਵੰਡ ਅਨੁਸਾਰ ਉਹਨਾਂ ਨੇ ਪੰਜ ਤੱਤਾਂ ਦਾ ਸਮਾਂ ਦਿੱਤਾ ਹੋਇਆ। ਉਹਦੇ ਵਿੱਚ ਇੱਕ ਸਮਾਂ ਜਿਹੜਾ ਹੈ ਨਾ, ਤੇਰੇ ਮਨ ਨੂੰ ਟਿਕਾਉਣ ਦਾ ਦਿੱਤਾ ਹੋਇਆ। ਉਹਨਾਂ ਦਿੱਤਾ ਹੋਇਆ ਸਮਾਂ ਹੈ ਅੰਮ੍ਰਿਤ ਵੇਲਾ ਜਿਹੜਾ ਹੈ ਆਕਾਸ਼ ਤੱਤ ਦਾ। ਉਹ ਉਹਨਾਂ ਨੇ ਅਕੋਰਡਿੰਗ ਟੂ ਸਾਇੰਸ 3:35 ਤੋਂ 5:59 ਤੱਕ 2:24 ਦਾ ਸਮਾਂ ਹੈ ਕਿ ਇਹ ਆਕਾਸ਼ ਤੱਤ ਦਾ ਸਮਾਂ ਹੈ। ਆਕਾਸ਼ ਮੰਡਲ ਦੇ ਵਿੱਚੋਂ ਸਾਧੂ ਟੁਯਾਲ ਵਸਾਵਲੀ ਨੇ ਵੀ ਲਿਖਿਆ ਹੈ ਤੇ ਜਦੋਂ ਉਹਦੇ ਮੁਰੀਦਾਂ ਨੇ ਪੁੱਛਿਆ ਵੀ ਤੁਸੀਂ ਪਰਮੇਸ਼ਰ ਦੀਆਂ ਗੱਲਾਂ ਕਰਦੇ ਜੇ ਉਸ ਪਰਮੇਸ਼ਰ ਦਾ ਕੋਈ ਲੱਛਣ ਹੈ, ਤੇ ਉਸ ਨੇ ਕਿਹਾ ਅੰਮ੍ਰਿਤ ਵੇਲੇ ਉਸ ਪਰਮੇਸ਼ਰ ਦੇ ਨਾਂ ਜੋ ਤੁਹਾਨੂੰ ਅੰਮ੍ਰਿਤ ਵੇਲੇ ਆਕਾਸ਼ ਮੰਡਲ ਦੇ ਵਿੱਚੋਂ ਵਾਇਬਰੇਸ਼ਨ ਹੋਏਗੀ ਕਿ ਤੁਹਾਡੇ ਮਨ ਨੂੰ ਟਿਕਾ ਮਿਲੇਗਾ। ਔਰ ਇਹ ਗੱਲ ਪ੍ਰਤੱਖ ਹੋ ਜਾਂਦੀ ਹੈ ਕਿ ਕਿੱਡਾ ਰੋਗੀ ਹੋਵੇ ਅੰਮ੍ਰਿਤ ਵੇਲੇ ਉਹ ਵੀ ਟਿਕ ਜਾਂਦਾ ਹੈ। ਅੰਮ੍ਰਿਤ ਵੇਲੇ ਆ ਕੇ ਆਲਸ ਪੈਂਦਾ ਹੈ, ਮਨ ਨੂੰ ਜੰਗ ਕਰਕੇ ਉੱਠਣਾ ਪੈਂਦਾ ਹੈ ਕਿਉਂਕਿ ਆਕਾਸ਼ ਤੱਕ ਦਾ ਸਮਾਂ ਹੈ, ਅਫੋਰ ਟਿਕਾਓ ਦਾ ਵੇਲਾ ਹੈ, ਉਹ ਟਿਕਾਉਂਦਾ ਹੈ ਤੈਨੂੰ। ਹੁਣ ਤੂੰ ਸੁੱਤਾ ਪਿਆ ਟੇਕਿਆ ਤੇ ਬਹੁਤ ਗਵਾ ਗਈ, ਜੇ ਤੂੰ ਸੁੱਤੇ ਪਿਆ ਉੱਠਿਆ ਹੈ ਤੇ ਉਹਦੇ ਨਾਮ ਨਾਲ ਜੁੜਿਆ ਉਹ ਤੇ ਟਿਕਾਉਣ ਚ ਸਹਾਈ ਹੁੰਦਾ ਹੈ। ਸਾਹਿਬ ਜੀ ਕਹਿੰਦੇ ਇਸ ਵਾਸਤੇ ਜੇ ਤੂੰ ਉਹ ਸਮਾਂ ਸੰਭਾਲ ਲੈ ਫਿਰ ਤੈਨੂੰ ਦੁਨੀਆਂ ਵਿੱਚ ਆਉਣ ਦੀ ਲੋੜ ਨਹੀਂ, ਫਿਰ ਉਸ ਪਰਮੇਸ਼ਰ ਦੇ ਘਰ ਤੇਰਾ ਵਾਸਾ ਹੋਵੇਗਾ। ਆਪ ਪਾਰਸ ਪਰਮ ਧਿਆਨੀ ਸਾਚ ਸਾਚੇ ਪਾਵੇ। ਸਤਿਗੁਰ ਸਾਹਿਬ ਜੀ ਨੇ ਕੁਛ ਉਦਾਹਰਣਾਂ ਕੋਈ ਪ੍ਰਤੀਕਾਂ ਗੁਰੂ ਕੀ ਬਾਣੀ ਦਿੱਤੀਆਂ ਨੇ, ਲੇਕਿਨ ਉਹ ਸੰਪੂਰਨ ਨਹੀਂ ਹੁੰਦੀਆਂ, ਉਹਦਾ ਇੱਕ ਪੱਖ ਹੀ ਹੁੰਦਾ ਹੈ। ਜਿਵੇਂ ਚਰਨ ਕਮਲ ਹੈ, ਸਿਰਫ ਇੱਕ ਪੱਖ ਹੈ ਕਿ ਕਮਲ ਦਾ ਫੁੱਲ ਚਿੱਕੜ ਚ ਪੈਦਾ ਹੁੰਦਾ ਹੈ, ਉਸਨੂੰ ਚਿੱਕੜ ਲੱਗੇ ਉਸੇ ਵੇਲੇ ਛੰਡ ਦਿੰਦਾ ਹੈ, ਉਹ ਚਿੱਕੜ ਤੋਂ ਨਿਰਲੇਪ ਹੈ, ਇਸ ਤਰ੍ਹਾਂ ਉਹਦੇ ਚਰਨ ਤੇ ਨਿਰਲੇਪ ਕਰਦੇ ਹੈ। ਪਾਰਸ ਜਿਹੜਾ ਹੈ ਉਹ 8 ਧਾਤਾਂ ਨੂੰ ਸੋਨਾ ਬਣਾਉਂਦਾ ਹੈ, ਗੁਰੂ ਤੈਨੂੰ ਇਉਂ ਆਪਣੇ ਵਰਗਾ ਬਣਾਉਂਦਾ ਹੈ, ਪਰ ਪਾਰਸ ਨਾਲ ਤੁਲਨਾ ਨਹੀਂ ਕੀਤੀ ਜਾ ਸਕਦੀ। ਪਾਰਸ ਲੋਹੇ ਤੋਂ ਚੜਿਆ ਹੋਇਆ ਜੰਗਾਲ ਜਿਹਨੂੰ ਮਨੂਰ ਕਹਿੰਦੇ ਆ, ਉਹਨੂੰ ਸੋਨਾ ਨਹੀਂ ਬਣਾ ਸਕਦਾ। ਪਰ ਗੁਰੂ ਇਹੋ ਜਿਹਾ, ਹੁਣ ਜਿਹੜਾ ਲੋਹੇ ਤੋਂ ਜੰਗਾਲ ਝੜ ਕੇ ਮਨੂਰ ਥੱਲੇ ਡਿੱਗ ਪਿਆ ਉਹ ਲੋਕ ਖਤਮ ਹੈ, ਤੂੰ ਆਪਣੇ ਜੀਵਨ ਤੋਂ ਇੰਨਾ ਡਿੱਗ ਪਿਆ ਹੋਵੇ ਕਿ ਹੁਣ ਤੋਂ ਬਖਸ਼ਿਆ ਨਹੀਂ ਜਾ ਸਕਦਾ, ਪਰ ਗੁਰੂ ਕੋਲ ਆ ਜਾਵੇ, ਗੁਰੂ ਤੈਨੂੰ ਨਾਮ ਦੀ ਦਾਤ ਦੇਵੇ, ਨਾਮ ਦੇ ਤੀਰਥ ਤੇ ਜਾਵੇ, ਫਿਰ ਵਾਹਿਗੁਰੂ ਅਕਾਲ ਸਿੰਘ ਉਹ ਜੰਗਾਲ ਨੂੰ ਵੀ ਸੋਨਾ ਬਣਾਉਂਦਾ। ਭਇਆ ਮਨੂਰ ਕੰਚਨ ਫਿਰ ਹੋਵੇ ਜੇ ਗੁਰ ਮਿਲੇ ਤਿਨੇਹਾ, ਏਕ ਨਾਮ ਅੰਮ੍ਰਿਤ ਉਹ ਦੇਵੇ ਤੋ ਨਾਨਕ ਤ੍ਰਿਸ ਤਸ ਦੇਹਾ। ਉਹ ਵਾਹਿਗੁਰੂ ਅਕਾਲ ਪੁਰਖ ਫਿਰ ਤੈਨੂੰ ਪਰਮ ਧਿਆਨ ਉਸ ਮਾਲਕ ਚ ਜੋੜੇਗਾ, ਸਾਚ ਸਾਚੇ ਪਾਵੇ। ਹੁਣ ਜਦੋਂ ਤੂੰ ਇਉਂ ਜੁੜਿਆ ਹੈ ਕੇਵਲ ਤੈਨੂੰ ਉਹ ਵਾਹਿਗੁਰੂ ਦਾ ਸੱਚਾ ਨਾਮ ਪਾਉਂਦਾ, ਹੋਰ ਕੁਛ ਨਹੀਂ। ਆਨੰਦ ਆਨੰਦਨ ਹਰਖ ਸਾਚਾ ਦੋ ਕਿਲਵਖ ਪਰ ਹਰੇ। ਆਨੰਦ ਸ਼ਬਦ ਸਿਰਫ ਗੁਰਮੁਖੀ ਲਿਪੀ ਚ, ਤੁਸੀਂ ਜਿੰਨੇ ਮਰਜ਼ੀ ਕੋਸ਼ ਚੱਕ ਲਓ, ਸੰਸਕ੍ਰਿਤ ਦੇ ਕੋਸ਼ ਚੱਕ ਲਓ, ਫਾਰਸੀ ਦੇ ਚੱਕ ਲਓ, ਅਰਬੀ ਦੇ ਚੱਕ ਲਓ,
ਕਿਸੇ ਕੋਸ਼ ਦੇ ਵਿੱਚ ਤੁਹਾਨੂੰ ਗੁਰਮੁਖੀ ਕੋਸ਼ ਤੋਂ ਬਿਨਾਂ ਆਨੰਦ ਸ਼ਬਦ ਨਹੀਂ ਮਿਲੇਗਾ। ਸੰਸਕ੍ਰਿਤ ਦੇ ਕੋਸ਼ ਵਿੱਚ ਕੇਵਲ ਆਨੰਦ ਸ਼ਬਦ ਹੈ, ਐੜਾ ਨਹੀਂ ਹੈਗਾ। ਆਨੰਦ ਦਾ ਅਰਥ ਹੈ ਖੁਸ਼ੀ, ਪਰ ਇਹਦਾ ਅਰਥ ਨਹੀਂ ਸਦੀਵੀ ਖੁਸ਼ੀ। ਐੜਾ ਲੱਗ ਗਿਆ, ਆਨੰਦ ਅਰਥ ਹੈ ਸਦੀਵੀ ਖੇੜਾ ਜਿੱਥੇ ਕਦੀ ਖੁਸ਼ੀ ਟੁੱਟ ਹੀ ਨਹੀਂ ਸਕਦੀ। ਆਨ ਦਿਨ ਲਗਾਤਾਰ ਹਰ ਸਾਚਾ ਦੁੱਖ ਕਿਲਵਕ ਪਰ ਹਰੇ, ਇਸ ਨਾਮ ਤੀਰਥ ਕਰਕੇ ਦੁੱਖ ਤੇ ਬੱਜਰ ਪਾਪਾਂ ਦਾ ਲੇਖਾ ਖਤਮ ਹੋ ਗਿਆ। ਸੱਚ ਨਾਮ ਪਾਇਆ ਗੁਰ ਦਿਖਾਇਆ, ਮੈਲ ਨਾ ਹੀ ਸੱਚ ਮਣੇ। ਜਿਹੜਾ ਉਹ ਵਾਹਿਗੁਰੂ ਅਕਾਲ ਪੁਰਖ ਦਾ ਨਾਮ ਸੀਗਾ, ਉਹ ਸੱਚੇ ਵਾਹਿਗੁਰੂ ਦਾ, ਉਹ ਪਾਇਆ ਕਿਹਦੇ ਕੋਲੋਂ? ਗੁਰੂ ਕੋਲੋਂ। ਫਿਰ ਗੁਰੂ ਨੇ ਉਸ ਨਾਮ ਦੇ ਰਾਹੀਂ ਉਸ ਵਾਹਿਗੁਰੂ ਦੇ ਦੀਦਾਰ ਕਰਾਏ। ਮੈਲ ਨਾ ਹੀ ਸੱਚ ਮਣੇ, ਹੁਣ ਮਨ ਉਹ ਸੱਚੇ ਹੋ ਗਏ ਨੇ, ਉਹਨਾਂ ਨੂੰ ਮੈਲ ਨਹੀਂ ਲੱਗ ਸਕਦੀ। ਸੰਗਤ ਮੀਤ ਮਿਲਾਪ ਪੂਰਾ ਨਾਮ ਨੂੰ, ਜਿਹੜਾ ਗੁਰੂ ਕੀ ਸੰਗਤ ਦੇ ਵਿੱਚ ਆਉਣਾ ਬੈਠਣਾ ਹੈ, ਉਹਦਾ ਜਸ ਸੁਣਨਾ, ਜਸ ਗਾਉਣਾ ਹੈ, ਆਹ ਪੂਰਨ ਇਸ਼ਨਾਨ ਹੈ। ਗਾਵੇ ਗਾਵਣ ਹਾਰ ਸ਼ਬਦ ਸੁਹਾਵ ਨੂੰ, ਗੁਰੂ ਕੀ ਸੰਗਤ ਚ ਬੈਠ ਕੇ ਗਾਉਣ ਵਾਲੇ ਆਪਣੀ ਰਸਨਾ ਨੂੰ ਪਵਿੱਤਰ ਕਰਦਿਆਂ ਹੋਇਆ ਗਾਉਂਦੇ ਨੇ, ਉਹ ਸ਼ਬਦ ਨਾਲ ਸੁਹਾਵਣੇ, ਉਹਨਾਂ ਦੇ ਮਨ ਨੂੰ ਸੁਹਾਵਣਾ ਹੁੰਦਾ। ਸਲਾਹੇ ਸਾਚਾ ਮਨ ਸਤਿਗੁਰ ਪੁੰਨ ਦਾਨ ਦਿਆ ਮਤੇ, ਜਿਹੜਾ ਉਹਦੇ ਹੁਕਮ ਨੂੰ ਮੰਨ ਕੇ ਸਤਿਗੁਰ ਸਾਹਿਬ ਜੀ ਦਾ ਸਿਰਫ ਸਲਾਹ ਕਰਨੀ ਹੈ, ਆਹੀ ਪੁੰਨ ਹੈ ਸਭ ਤੋਂ ਵੱਡਾ, ਆਹੀ ਦਾਨ ਹੈ, ਆਹੀ ਦਇਆ ਦਾ ਮਤਾ। ਫਿਰ ਸੰਗ ਭਾਵੈ ਸਹਿਜ ਨਾਵੈ, ਬੇਣੀ ਤਾਂ ਸੰਗਮ ਸਤ ਸਤ। ਜਿਹੜਾ ਵਾਹਿਗੁਰੂ ਅਕਾਲ ਪੁਰਖ ਦੇ ਇਉਂ ਸੰਗ ਚ ਬੈਠਣਾ ਹੈ, ਇਹ ਸਹਿਜ ਅਵਸਥਾ ਚ ਨਾ ਨੇ, ਇਹ ਸੰਗਮ ਹੈ। ਉਹ ਕਹਿੰਦੇ ਸੀ ਸੰਗਮ ਕੀ ਹੈ, ਤਰਵੈਣੀ ਕਿਆ ਸੀ ਪ੍ਰਾਗਰਾਜ ਨੂੰ, ਵੀ ਤਿੰਨ ਨਦੀਆਂ ਇਕੱਠੀਆਂ ਹੁੰਦੀਆਂ, ਹੁੰਦੀਆਂ ਦੋ ਨੇ ਵੈਸੇ ਉੱਥੇ। ਉਹ ਪੁੱਛਿਆ ਵੀ ਤੀਜੀ ਕਹਿੰਦੇ ਗੁਪਤ ਹੁੰਦੀ ਹੈ। ਸਾਹਿਬ ਚ ਕਹਿੰਦੇ ਆ ਮੈਂ ਤਿੰਨ ਤਰਵੈਣੀ ਦਾ ਸੰਗਮ ਦਿੰਦਾ ਵਾਂ, ਕਿ ਤਰਵੈਣੀ ਕੀ ਹੈ, ਜਿਹੜੀ ਗੁਰੂ ਕੀ ਸੰਗਤ ਹੈ ਉਹ ਸੱਚ ਦਾ ਸੰਗਮ ਹੈ। ਅਰਾਧ ਏਕ ਅੰਕਾਰ ਸਾਚਾ ਨਿਤ ਦੇਹ ਚੜੇ ਸੁਆਇਆ, ਨਿਤ ਰੋਜ਼ ਉਹ ਸਵਾਏ ਗੁਰੂ ਅਕਾਲ ਪੁਰਖ ਨੂੰ ਆਰਾਧਨਾ ਕਰ, ਉਹ ਦਿਨ ਦੂਣਾ ਤੇ ਰਾਤ ਚੌਗਣਾ ਵਹੇਗਾ। ਗਤ ਸੰਗ ਮੀਤਾ ਸੰਤ ਸੰਗਤ ਕਰ ਨਦਰ ਮੇਲ ਮਿਲਾਇਆ, ਗਤ ਆਤਮਿਕ ਅਵਸਥਾ ਉਹਨਾਂ ਗੁਰਮੁਖ ਪਿਆਰਿਆਂ ਸੱਚ ਦੇ ਮਿੱਤਰਾਂ ਸਤਸੰਗੀਆਂ ਦੇ ਨਾਲ ਉਹ ਵਾਹਿਗੁਰੂ ਅਕਾਲ ਪੁਰਖ ਦੀ ਨਜ਼ਰ ਕਰਕੇ ਤੈਨੂੰ ਉਹਦੇ ਨਾਲ ਮਿਲਾਤਾ। ਕਹਿਣ ਕਹੇ ਸਭ ਕੋਏ ਕੇਵਡ ਆਖੀਏ, ਹੋ ਮੂਰਖ ਨੀਚ ਅਜਾਣ ਸਮਝਾ ਸਕੀਏ। ਕਹਿਣ ਵਾਲੇ ਤਾਂ ਬਹੁਤ ਨੇ, ਲੇਕਿਨ ਉਹ ਦੱਸ ਨਹੀਂ ਸਕਦੇ ਕਿੱਡਾ ਵੱਡਾ ਹੈ। ਜਿਹੜਾ ਆਖੇ ਏਡਾ ਕਿ ਉਹਨੂੰ ਮੂਰਖ ਸਮਝ, ਉਸ ਵਾਹਿਗੁਰੂ ਅੱਗੇ ਬੇਨਤੀ ਕਰਕੇ ਮੈਂ ਮੂਰਖਾਂ ਨੀਚ ਹਾਂ, ਤੂੰ ਕਿਰਪਾ ਕਰ ਮੈਨੂੰ ਅਣਜਾਣ ਨੂੰ ਮਤ ਦੇ। ਸੱਚ ਗੁਰ ਕੀ ਸਾਖੀ ਅੰਮ੍ਰਿਤ ਪਾਖੀ, ਤਿਤ ਮਨ ਮਾਨਿਆ ਮੇਰਾ। ਗੁਰੂ ਕੀ ਗਵਾਹੀ ਦਿੱਤੀ ਹੈ ਪਰਮੇਸ਼ਰ ਦੇ ਵਾਸਤੇ, ਉਹ ਅੰਮ੍ਰਿਤ ਰੂਪੀ ਬਚਨ ਭਖਿਆ ਹੈ, ਉਹਦੇ ਨਾਲ ਮੇਰਾ ਮਨ ਮੰਨਿਆ। ਕੂਚ ਕਰੇ ਆਵੇ ਵਿਖਲਾ ਦੇ, ਸ਼ਬਦ ਸੱਤੇ ਗੁਰ ਮੇਰਾ ਹੈ। ਮੇਰੇ ਅੰਦਰ ਕੂੜ ਸੀ, ਵਿਕਾਰ ਸੀ, ਪਰ ਸੱਚੇ ਗੁਰੂ ਨੇ ਉਹ ਸਾਰਾ ਹੀ ਭਾਰ ਲਾ ਦਿੱਤਾ। ਆਖਣ ਤੋਟ ਨਾ ਭਗਤ ਭੰਡਾਰੀ, ਭਾਰ ਭੁਰ ਰਿਹਾ ਸੋਈ। ਉਹ ਵਾਹਿਗੁਰੂ ਪੂਰਾ ਐ ਭਰਪੂਰ ਹੈ ਭਗਤ ਨਾ। ਸਾਹਿਬ ਜੀ ਕਹਿੰਦੇ ਸੱਚੀ ਗੱਲ ਆਖੇ ਇਲਾਹੀ ਜੋਤ ਗੁਰਾਂ, ਨਾਨਕ ਸਾਚ ਕਹੇ ਬੇਨਤੀ। ਸਾਹਿਬ ਜੀ ਕਹਿੰਦੇ ਮੈਂ ਤੇਰੇ ਕੋਲੇ ਸੱਚ ਕਹਿਣਾ, ਬੇਨਤੀ ਕਰ, ਮਨ ਮਾਂਜੇ ਸੱਚ ਸੋਈ। ਮਨ ਨੂੰ ਮਾਂਜਣਾ ਕਰ, ਤੇ ਮਨ ਜਿਹੜਾ ਹੈ ਉਹ ਨਾਮ ਨਾਲ ਮਾਂਜਿਆ ਜਾ ਸਕਦਾ। ਜਿਸ ਨੇ ਨਾਮ ਨਾਲ ਮਨ ਨੂੰ ਮਾਂਜਿਆ ਉਹਦੇ ਇਹ ਲੋਕ ਸੁਖੀਏ,
ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮਿਲੇ। ਸਤਿਗੁਰ ਸਾਹਿਬ ਜੀ ਨੇ ਕਿਰਪਾ ਕਰਕੇ ਇਲਾਹੀ ਫੁਰਮਾਨ ਦੀ ਸੰਖੇਪ ਚ ਵਿਚਾਰ ਕਰਾਈ। ਵਿਚਾਰਾਂ ਕਰਦਿਆਂ ਬਹੁਤ ਭੁੱਲਾਂ ਹੋਈਆਂ, ਸਤਿਗੁਰ ਸਾਹਿਬ ਜੀ ਗੁਰੂ ਕੀ ਸੰਗਤ ਅਣਜਾਣ ਬੱਚਾ ਜਾਣ ਕੇ ਮਾਫ ਕਰਿਓ, ਹੋਈਆਂ ਭੁੱਲਾਂ ਦੀ ਮਾਫ਼ੀ ਕਰੋ, ਕਿਰਪਾ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ

अंगीकार ओह करे तेरा सबन गला समर्थ स्वामी।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੁਖ ਕਨੇਰੇ, ਕੋਈ ਨ ਜਾਣੇ ਤੁਮਰਾ ਉੱਚੇ ਤੇ ਊਚਾ ਭਗਵੰਤ, ਸਗਲ ਸਮਗਰੀ ਤੁਮਰੈ ਸੂਤਰ।

ਸਿਆਸਨ ਸਦਾ ਕੁਰਬਾਨੀ। ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਹ। ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ ਅਰਜੁਨ ਹਰ ਗੋਬਿੰਦਨੋ ਸਿਮਰਾਂ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਬਦ ਵਜਾਏ ਤੇਗ ਬਹਾਦਰ ਸਿਮਰਿਆ ਘਰ ਨੌਂ ਲਿਆ ਵੇ ਧਾਏ ਸਭ ਤਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਟੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਲ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਦੇਗ ਵਾਹੀ ਦੇਗ ਕੇ ਅੰਡਿਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੈ ਸੀਸ ਦਿੱਤੇ ਬੰਦ ਬੰਦ ਕਟਾਏ ਕੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨੂੰ ਚਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇਸਾ ਸਵਾਸਤ ਸਿੰਘ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵਨ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ ਜਹ ਜਹ ਖਾਲਸਾ ਜੀ ਸਾਹਿਬ ਤਹਤ ਹਰਸ਼ ਰਿਆਇਤ ਦੇਖਦੇ ਫਤਿਹ ਬਿਰਤ ਕੀ ਪੈਗ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਾਹਿਬ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗ ਹੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਕਾਰਾ ਕਾਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਤਾਰ ਜੀ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇਨ ਮਾਣਿਓ ਕੇ ਬਾਣ ਨਿਤਾਣਿਓ ਕੇ ਤਾਣ ਨਿਓਟਿਆਂ ਦੀ ਓੜ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਦੋਏ ਕਰ ਜੋੜ ਕਰੂੰ ਅਰਦਾਸ ਤੁਧ ਭਾਵੇ ਤਾਂ ਆਣੇ ਰਾਸ ਮਹਾਰਾਜ ਜੀ ਆਪ ਜੀ ਦੇ ਚਰਨਾਂ ਅਰਦਾਸ ਬੇਨਤੀ ਆਪ ਜੀ ਦੀ ਮਹਾਨ ਬਖਸ਼ਿਸ਼ ਹੋਈ ਅੰਮ੍ਰਿਤ ਵੇਲੇ ਆਪ ਜੀ ਨੇ ਆਪਣੇ ਤਖਤਾਂ ਦੇ ਪ੍ਰਕਾਸ਼ਮਾਨ ਹੋ ਕੇ ਸੰਗਤ ਨੂੰ ਦਰਸ਼ਨ ਦਾਰੇ ਬਖਸ਼ ਕੇ ਨਿਹਾਲ ਕੀਤਾ ਅੰਮ੍ਰਿਤ ਵੇਲੇ ਪਾਵਨ ਹਜ਼ੂਰੀ ਅੰਦਰ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਵਿੱਚ ਸੰਪੂਰਨ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਹੋਏ ਨੇ ਉਪਰੰਤ ਅੱਜ ਦੇ ਹੁਕਮਨਾਮੇ ਦੀਆਂ ਵਿਚਾਰਾਂ ਹੋਈਆਂ ਛੇ ਪੌੜੀਆਂ ਅਨੰਦ ਸਭ ਦੇ ਜਾਪ ਹੋਏ ਮਹਾਰਾਜ ਜੀ ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਵਿਚਾਰਾਂ ਕਰਦਿਆਂ ਆਪ ਜੀ ਦੀ ਸੇਵਾ ਸੰਭਾਲ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਬਖਸ਼ ਦੇਣੀਆਂ ਜੀ ਅੱਗੇ ਵਾਸਤੇ ਸਮਤ ਬਖਸ਼ਿਸ਼ ਕਰਨੀ ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਬਾਲ ਉਦਮ ਬਖਸ਼ਿਸ਼ ਕਰਨਾ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ ਅੰਤ ਵਸਾਉਣਾ ਆਈਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਸਭਨਾਂ ਦੀਆਂ ਤਿਲ ਫਲ ਪੇਟਾਂ ਮੰਦਰ ਪ੍ਰਵਾਨ ਕਰਨੀਆਂ ਸਭਨਾਂ ਨੂੰ ਦਰੋਂ ਕਰੋ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰਨੀ ਮਹਾਰਾਜ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ ਕਰਨਾ ਜੀ ਸੁੱਖਾਂ ਦਾ ਪ੍ਰਕਾਸ਼ ਕਰਨਾ ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਮਹਾਰਾਜ ਜੀ ਬੇਅੰਤ ਸੰਗਤਾਂ ਦੂਰ ਦੁਰਾਡੇ ਪਿੱਛੇ ਘਰਾਂ ਵਿੱਚ ਲਾਈਵ ਗੁਰਬਾਣੀ ਦੇ ਜਾਪ ਸਰਵਣ ਕਰ ਰਹੀਆਂ ਹਨ ਜਾਪ ਸਰਵਣ ਕਰਦਿਆਂ ਆਪ ਜੀ ਦਾ ਧੰਨਵਾਦ ਕਰਦਿਆਂ ਬੇਅੰਤ ਮੈਂ ਗੁਰੂ ਘਰ ਵਾਸਤੇ ਗੁਰੂ ਘਰ ਦੇ ਸੇਵਾਦਾਰਾਂ ਸਿੰਘਾਂ ਵਾਸਤੇ ਆਲਣ ਭੇਟਾ ਕੀਤੀ ਮਹਾਰਾਜ ਜੀ ਸਾਰੀ ਸੰਗਤ ਦੀ ਹਾਰੀ ਦਰ ਪ੍ਰਵਾਨ ਕਰਨੀ ਸਭਨਾਂ ਦੀ ਮਾਇਆ ਸਫਲੀ ਕਰਨੀ ਕਿਰਤਕ ਮਾਇਆ ਵਿੱਚ ਬਰਕਤਾਂ ਪਾਉਣੀਆਂ ਜੀ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਜੀ ਆਪ ਜੀ ਦੇ ਦਰ ਘਰ ਦੇ ਸੇਵ ਬੀਬੀ ਕੁਲਵਿੰਦਰ ਜੀਰ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਧੰਨਵਾਦ ਕਰਦੇ ਆ ਅਰਦਾਸ ਬੇਨਤੀ ਕਰਦੇ ਨੇ ਕਿਰਪਾ ਕਰਨੀ ਬੀਬਾ ਜੀ ਦੇ ਸਿਰ ਤੇ ਮਿਹਰ ਪ੍ਰਾਪਤ ਰੱਖਣਾ ਲੰਬੀਆਂ ਉਮਰ ਬਖਸ਼ਿਸ਼ ਕਰਨੀਆਂ ਦੇਹ ਰੋਗਤਾ ਤੰਦਰੁਸਤੀਆਂ ਪ੍ਰਦਾਨ ਕਰਨੀਆਂ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਮਹਾਰਾਜ ਜੀ ਆਪ ਜੀ ਦੇ ਦਰ ਘਰ ਦੇ ਸੇਵ ਗੁਰੂ ਘਰ ਦੇ ਵਜ਼ੀਰ ਭਾਈ ਸਾਹਿਬ ਭਾਈ ਮਹਿੰਦਰ ਸਿੰਘ ਜੀ ਬਾਜਵਾ ਦੀ
ਦੇਰ ਉਗਤਾ ਵਾਸਤੇ ਪਰਿਵਾਰ ਵੱਲੋਂ ਸੰਗਤਾਂ ਵੱਲੋਂ ਆਪ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ। ਕਿਰਪਾ ਕਰਨੀ ਮਹਾਰਾਜ ਜੀ ਸੇਵਕ ਪਰਿਵਾਰਾਂ ਨੂੰ ਦੇਰ ਉਗਤਾ ਤੰਦਰੁਸਤੀਆਂ ਪ੍ਰਦਾਨ ਕਰਨੀਆਂ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਅੰਗ ਸੰਗ ਹੋ ਕੇ ਸਹਾਇਤਾ ਕਰਨੀ। ਕਿਰਪਾ ਕਰੋ ਮਹਾਰਾਜ ਜੀ, ਸਿੱਖ ਪੰਥ ਵਿੱਚ ਏਕਤਾ ਪ੍ਰੇਮ ਭਾਵਨਾ ਦੀ ਦਾਤ ਬਖਸ਼ਿਸ਼ ਕਰਨੀ ਜੀ, ਖਾਲਸਾ ਪੰਥ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਮਹਾਰਾਜ ਜੀ। ਆਪ ਜੀ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਪਵਿੱਤਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਛਕੇ। ਆਪ ਜੀ ਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ। ਕਿਰਪਾ ਕਰੋ ਮਹਾਰਾਜ ਜੀ, ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸੰਗਤਾਂ ਨੂੰ ਕਿਰਤਾਰਥ ਕਰੋ ਅਤੇ ਚੱਲ ਰਹੇ ਲੜੀਵਾਰ ਸਹਿਜ ਪਾਠ ਕਰਨ ਦੀ ਆਗਿਆ ਬਖਸ਼ਿਸ਼ ਕਰੋ ਜੀ। ਸੇ ਗੁਰਮੁਖ ਪਿਆਰੇ ਮਿਲਣਾ, ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਅਗਿਆ ਭਈ ਅਕਾਲ ਕੀ ਤਵੀ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾ ਕੀ, ਜੋ ਪ੍ਰਭ ਕੋ ਮਿਲ ਪੋ ਚਾਹੇ ਖੋਜ ਸ਼ਬਦ ਮੈਂ, ਰਾਜ ਕਰੇਗਾ ਖਾਲਸਾ ਆਕੀ ਰਹਿਣਾ, ਖੁਆਰ ਹੋਏ ਸਭ ਮਿਲੇਂਗੇ ਬਚੇ ਸ਼ਰਨ ਜੋ। ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੂਤਰੇ, ਜੋ ਸ਼ਰਧਾ ਕਰ ਸੇਵਦੇ ਗੁਰ ਪਾਰ ਉਤਾਰਨ, ਖੰਡਾ ਜਾ ਕੇ ਹੱਥ ਮੈਂ ਕਲਗੀ ਸੋਹੈ ਸੀਸ ਸੋ।

ਸੋਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸ੍ਰੀ ਵਾਹਿਗੁਰੂ ਸਾਹਿਬ ਜੀ। ਜੇ ਸੌ ਚੰਦਾ ਉਗਵਾਹ ਸੂਰਜ ਜੜ

ਹੋਇਆ ਅਹਨਿਸ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ

0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਸਤਸੰਗਤ ਜੀਓ, ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ। ਅੰਮ੍ਰਿਤ ਵੇਲਾ ਸਤਿਗੁਰਾਂ ਨੇ ਸਾਨੂੰ ਬਖਸ਼ਿਸ਼ ਕੀਤਾ। ਤੁਸੀਂ ਬੜੇ ਪਿਆਰ ਸਤਿਕਾਰ ਭਾਵਨਾ ਦੇ ਨਾਲ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਜੁੜ ਬੈਠ ਕੇ ਸੰਪੂਰਨ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਸਰਵਣ ਕੀਤੇ ਨੇ। ਉਪਰੰਤ ਅੱਜ ਦੇ ਹੁਕਮਨਾਮੇ ਦੀਆਂ ਵਿਚਾਰਾਂ ਸਰਵਣ ਕੀਤੀਆਂ, ਅਰਦਾਸ ਵਿੱਚ ਸ਼ਾਮਲ ਹੋਏ ਹੋ, ਪਾਵਨ ਪਵਿੱਤਰ ਹੁਕਮਨਾਮਾ ਸਰਵਣ ਕੀਤਾ। ਸਤਿਗੁਰ ਕਿਰਪਾ ਕਰਨ, ਸਾਡਾ ਸਾਰਿਆਂ ਦਾ ਗਾਵਿਆ ਸੁਣਿਆ ਮਹਾਰਾਜ ਦਰ ਤੇ ਪ੍ਰਵਾਨ ਕਰਨ, ਇਸੇ ਤਰ੍ਹਾਂ ਨਾਮ ਬਣਨ ਜੁੜੇ ਰਹੀਏ। ਬੇਨਤੀ ਹੈ, ਗੁਰੂ ਘਰ ਦੀਆਂ ਦੋ ਬਿਲਡਿੰਗਾਂ ਨੌਰਥ ਹਾਲ ਸਾਊਥ ਹਾਲ ਬਣ ਰਹੀਆਂ ਨੇ। ਆਪ ਸੰਗਤਾਂ ਵੱਧ ਚੜ ਕੇ ਸਹਿਯੋਗ ਬਖਸ਼ਿਸ਼ ਕਰ ਰਹੇ ਹੋ, ਹੋਰ ਵੀ ਆਪ ਸੰਗਤਾਂ ਦੇ ਚਰਨਾਂ 'ਚ ਬੇਨਤੀ ਜ਼ਰੂਰ। ਦਸਵੰਧ ਦੀ ਕਾਰਪੇਟਾ ਕੱਢ ਕੇ ਗੁਰੂ ਘਰ ਦੇ ਵਿੱਚ ਸੇਵਾ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਜੀਓ। ਹਰ ਸਾਲ ਇਸ ਗੁਰੂ ਘਰ ਦੇ ਵਿੱਚ 31 ਰਾਗ ਦਰਬਾਰ ਕੀਰਤਨ ਕਰਵਾਏ ਜਾਂਦੇ ਨੇ। ਇਸ ਸਾਲ ਵੀ ਪ੍ਰਬੰਧਕ ਵੀਰਾਂ ਨੇ ਸੋਹਣਾ ਉਪਰਾਲਾ

0: ਦੀਆਂ ਸਮੂਹ ਸੰਗਤਾਂ ਵੱਲੋਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਵਿਆਹ ਪੁਰਬ ਦੀ ਖੁਸ਼ੀਆਂ ਦੇ ਵਿੱਚ ਅਖੰਡ ਪਾਠ ਆਰੰਭ ਕੀਤੇ ਜਾਣਗੇ। 18-19 ਨੂੰ ਮਨਾਇਆ ਜਾਏਗਾ। ਆਪ ਸੰਗਤਾਂ ਜ਼ਰੂਰ ਨੋਟ ਕਰਨ ਜੀ, ਗੁਰੂ ਘਰ ਪਹੁੰਚ ਕੇ ਗੁਰੂ ਦੀਆਂ ਖੁਸ਼ੀਆਂ ਜ਼ਰੂਰ ਪ੍ਰਾਪਤ ਕਰੀਏ ਜੀਓ। ਗੁਰੂ ਕੇ ਲੰਗਰ ਤਿਆਰ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ ਜੀਓ। ਹੋਰ ਜਾਣਕਾਰੀ ਵਾਸਤੇ ਤੁਸੀਂ ਗੁਰੂ ਘਰ ਦੇ ਮੇਨ ਸਕੱਤਰ ਸਾਹਿਬ ਸਰਦਾਰ ਰਜਿੰਦਰ ਸਿੰਘ ਜੀ ਮੱਘਰ ਸਾਹਿਬ ਉਹਨਾਂ ਨਾਲ ਸੰਪਰਕ ਕਰਕੇ ਗੁਰੂ ਕੇ ਘਰ ਦੇ ਜੋ ਪ੍ਰੋਗਰਾਮ ਨੇ ਉਹਨਾਂ ਦੀ ਜਾਣਕਾਰੀ ਲੈ ਸਕਦੇ ਜੀ। ਉਹਨਾਂ ਦਾ ਫੋਨ ਨੰਬਰ ਹੈ 4087124145 ਤੇ ਉਹਨਾਂ ਨਾਲ ਲਿੰਕ ਕਰ ਸਕਦੇ ਹੋ। ਬਹੁਤ ਬਹੁਤ ਧੰਨਵਾਦ ਅਵਸਰ ਵਾਧੇ ਭਰੇ ਵਾਸਤੇ ਜੋ ਸਹਿਜ ਪਾਠ ਆਰੰਭ ਕੀਤੇ ਨੇ। ਸਤਿਕਾਰਯੋਗ ਭਾਈ ਸਾਹਿਬ ਭਾਈ ਨਵਨੀਤ ਸਿੰਘ ਜੀ ਪਹੁੰਚ ਚੁੱਕੇ ਨੇ, ਉਹਨਾਂ ਦੀ ਰਸਨਾ ਤੋਂ ਸਹਿਜ ਪਾਠ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀ, ਵਡਭਾਗੀ ਹੋ ਜੋ ਗੁਰੂ ਚਰਨਾਂ ਦੀ ਹਾਜ਼ਰੀ ਭਰ ਰਹੇ ਹੋ, ਘਰਾਂ ਵਿੱਚ ਬੈਠ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਸਮਾਂ ਹੋਇਆ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਦਾ। ਅੱਜ ਪਾਵਨ ਅੰਗ 1139 ਤੋਂ ਸ੍ਰੀ ਸਹਿਜ ਪਾਠ ਅੱਗੇ ਪ੍ਰਾਰੰਭ ਹੋਣਗੇ। 1139 ਅੰਗ ਤੋਂ ਅੱਜ ਦੇ ਸ੍ਰੀ ਸਹਿਜ ਪਾਠ ਪ੍ਰਾਰੰਭ ਹੋ ਰਹੇ ਹਨ ਜੀ। ਪਿਆਰ ਸਹਿਤ ਆਪਾਂ ਹਾਜ਼ਰੀਆਂ ਭਰੀਏ।

ਜਿਹ ਘਟ ਪ੍ਰਗਟੀ ਆਏ। ਪੈਰੋ ਮਹੱਲਾ ਪੰਜਵਾਂ, ਨਿਕਟ ਬੁੱਝੈ ਸੋ ਬੁਰਾ ਕਿਉਂ ਕਰੈ, ਬਿਖ ਸੰਚੈ ਨਿਤ ਡਰਦਾ ਫਿਰੈ, ਹੈ ਨਿਕਟੇ ਅਰ ਭੇਦ ਨਾ ਪਾਇਆ, ਬਿਨ ਸਤਿਗੁਰ

ਹੋਏ ਆਨੰਦ ਨਿਆਵਿਆ ਪਹਿ ਤਾਪ ਐਸੋ ਹੀਰਾ ਨਿਰਮਲ ਨਾਮ ਜਾਸ ਜਪਤ ਪੂਰਨ ਸਭ ਕਾਮ ਰਹਾਉ ਜਾ ਕੀ ਦ੍ਰਿਸ਼ਟ ਦੁਖ ਡੇਰਾ ਟਹਿ ਅੰਮ੍ਰਿਤ ਨਾਮ ਸੀਤਲ ਮਨ ਗਹਿ ਅਨਿਕ ਭਗਤ ਜਾ ਕੇ ਚਰਨ ਪੂਜਾਰੀ ਸਗਲ

ਨਾਨਕ ਤਿਸ ਕੀ ਉਸਤਤ ਕਰਦਾ। ਪੈਰੋ ਮਹੱਲਾ ਪੰਜਵਾਂ, ਰੋਵਨ ਹਾਰੀ ਰੋਜ ਬਣਾਇਆ, ਬਲਨ ਬਰਤਨ ਕਉ ਸੰਬੰਧ ਚਿਤ ਆਇਆ, ਬੂਝ ਵੈਰਾਗ ਕਰੇ ਜੇ ਕੋਏ, ਜਨਮ ਮਰਨ ਫਿਰ ਸੋਗ ਨਾ ਹੋਏ, ਵਿਖਿਆ ਕਾ ਸਭ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਗੁਰੂ ਕਿਰਪਾ ਸਦਕਾ ਨਿਤਾ ਪ੍ਰਤੀ ਗੁਰੂ ਚਰਨਾਂ ਵਿੱਚ ਬੈਠ ਕੇ ਅਤੇ ਘਰਾਂ ਵਿੱਚ ਬੈਠ ਕੇ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਨਾਲ ਜੁੜਦੇ ਹੋ, ਜੀਵਨ ਸਵਾਸਾਂ ਨੂੰ ਸਫਲਿਆਂ ਕਰਦੇ ਹੋ। ਸਤਿਗੁਰੂ ਜੀ ਕਿਰਪਾ ਕਰਨ, ਪੜ੍ਹੀ ਸੁਣੀ ਬਾਣੀ ਦਾ ਭਾਵ ਸਭਨਾਂ ਨੂੰ ਪ੍ਰਦਾਨ ਕਰਨ। ਬਾਣੀ ਪੜ੍ਹਦਿਆਂ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਤੇ ਦੇਵ ਤਨ ਮੁਨ ਕੇਤੇ ਕਿਤੇ ਤੰਤੂ ਹੁੰਦ
1: ਕਿਤੀਆਂ ਪਾਣੀ ਕਿਤੀਆਂ ਪਾਣੀ ਕਿਤੇ ਪਾਸ ਰਹਿੰਦ
0: ਕਿਤੀਆਂ ਸੁਣਦੀ ਨਾਨਕ ਅੰਤ

संत सूर मोह मत्ता।

ਸਾਲਾ ਹੈ ਨਦੀਆਂ ਬਾਹ

0: ਦੇਵਦਾਨ ਮੁਣ ਕੇ ਤੇ ਕਿਤੇ ਸੰਤੂੰਦ
1: ਕਿਤੀਆਂ ਬਾਣੀ ਕਿਤੀਆਂ ਬਾਣੀ ਕਿਤੇ ਪਾਸ ਰਿੰਦ
0: ਕਿਤੀਆਂ ਸੁਣੀ ਨਾਨਕ

ਕਵਣ ਸੁਣੇਗਾ ਭਗਤ ਕਵਣ।

ਅਮੁੱਲ ਧਰਮ ਅਮੁੱਲ ਦੀ ਬਾਣ ਅਮੁੱਲ ਕੁੱਲ

नारद नदरी पर।

ਗਿਆਨ ਪਰਚਨ।

अंत न सुनी कहन नान, अंत न करना देर नान, अंत न देखन सुनन नान।

0: ਭਰਪੂਰ ਹੈ ਕਿਰਪਾ ਧਾਰੀ ਭਰਪੂਰੀ ਲੋਚ ਹਮਾਰੀ। ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪੁੱਤਰ ਸਲਾਹੀ ਦਰਬਾਰ ਦੀਆਂ ਹਾਜ਼ਰੀਆਂ, ਬੜੇ ਖੁਸ਼ੀਆਂ ਭਰੇ ਮੌਕੇ ਤੇ ਭਰ ਕੇ ਬਖਸ਼ਾਂ ਲੈ ਰਹੀ ਪਰਮ ਸਤਿਕਾਰਯੋਗ ਸਤਸੰਗ ਜੀਓ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ
0: ਜੀ ਕੀ ਫਤਿਹ।
1: ਫਤਿਹ
0: ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਰ ਬਖਸ਼ਿਸ਼ ਦੁਆਰਾ ਆਪਾਂ ਥੋੜੇ ਮਿੰਟਾਂ ਵਿੱਚ ਆਨੰਦ ਕਾਰਜ ਦੀ ਰਸਮ ਸ਼ੁਰੂ ਕਰਨ ਜਾ ਰਹੇ ਹਾਂ, ਜਿਸ ਦੇ ਵਿੱਚ ਸੁਭਾਗ ਜੋੜੀ ਦੇ ਨਾਂ ਹਨ ਰੂਪ ਦਮਨ ਸਿੰਘ, ਅੰਮ੍ਰਿਤਾ ਕਾਲੜਾ। ਰੂਪ ਦਮਨ ਸਿੰਘ ਜੀ ਹਨ ਸਪੁੱਤਰ ਸਰਦਾਰ ਗੁਰਮੀਤ ਸਿੰਘ ਅਤੇ ਬੀਬੀ ਦੇਵਿੰਦਰ ਕੌਰ ਦੇ। ਬੱਚੀ ਅੰਮ੍ਰਿਤਾ ਕਾਲੜਾ ਹੈ ਸਪੁੱਤਰੀ ਸਰਦਾਰ ਹਰਜੀਤ ਸਿੰਘ ਕਾਲੜਾ ਅਤੇ ਬੀਬੀ ਤੇਜਿੰਦਰ ਕੌਰ ਕਾਲੜਾ ਜੀ ਦੀ। ਆਪ ਸਭ ਨੂੰ ਪਤਾ ਹੈ ਸਾਰੇ ਜੋ ਮਰਯਾਦਾ ਦੇ ਹਿੱਸੇ ਹਨ ਉਸ ਦੇ ਬਾਰੇ, ਅਤੇ ਮੈਂ ਇੱਕ ਦੋ ਚੀਜ਼ਾਂ ਆਪਣੇ ਨਾਲ ਸਾਂਝੀਆਂ ਕਰਨ ਤੋਂ ਨਾਲ ਸੰਖੇਪ ਰੂਪ ਵਿੱਚ ਉਹ ਸਾਰੇ ਹਿੱਸੇ ਦੱਸ ਦਿਆਂਗਾ। ਸਭ ਤੋਂ ਪਹਿਲਾਂ ਤਾਂ ਅਸੀਂ ਇੱਥੇ ਪੂਰਾ ਸਿਰ ਢੱਕ ਕੇ ਰੱਖਦੇ ਹਾਂ ਕਿ ਕਵਰ ਆਵਰ ਹੈਡ ਕੰਪਲੀਟਲੀ। ਦੂਸਰਾ, ਆਪਾਂ ਫੁੱਲਾਂ ਦੀ ਵਰਖਾ ਨਹੀਂ ਕਰਦੇ, ਨਾ ਪੈਸੇ ਵਾਰਨਾ ਕਰਦੇ ਹਾਂ, ਤਾੜੀਆਂ ਨਹੀਂ ਮਾਰਦੇ, ਇਹ ਵੀ ਚੇਤੇ ਰੱਖੀਏ। ਸੋ ਹਿੱਸੇ ਹੁਣ ਵਿਆਹ ਦੇ ਜੋ ਮਰਯਾਦਾ ਦੇ ਹਿੱਸੇ ਹਨ, ਪਹਿਲਾ ਹਿੱਸਾ ਹੈਗਾ ਜੀ ਇਲਾਹੀ ਬਾਣ ਦੇ ਸ਼ਬਦ ਕੀਰਤਨ, ਕੀਤਾ ਲੋੜੀਏ ਕੰਮ ਸੁਹਾਰ ਪਿਆਖੀਏ ਕਾਲਜ ਦੇ ਸਵਾਰ ਸਤਿਗੁਰ ਸਤਿ ਸਾਖੀਏ। ਇੱਥੇ ਅੱਗੇ ਜਾਣ ਤੋਂ ਪਹਿਲਾਂ ਮੈਂ ਬੇਨਤੀ ਕਰਦੇ ਹਾਂ, ਜੇ ਕਿਸੇ ਨੂੰ ਇੰਗਲਿਸ਼ ਦੀ ਲੋੜ ਹੈਗੀ ਤਾਂ ਉਹ ਹੱਥ ਖੜਾ ਕਰ ਦਿਓ। ਆਈ ਸਪੀਕ ਇੰਗਲਿਸ਼ ਇਫ ਆਈ ਹੈਵ ਟੂ, ਆਈ ਹੈਵ ਨੋ ਪ੍ਰੋਬਲਮ ਇਨ ਦੈਟ, ਇਫ ਨੋਟ ਦੈਨ ਆਲ ਕੰਟੀਨਿਊ ਇਨ ਪੰਜਾਬੀ ਲੈਂਗੁਏਜ। ਸੋ ਫਸਟ ਪਾਰਟ ਵਾਸ, ਪਹਿਲਾ ਹਿੱਸਾ ਸੀਗਾ ਕੀਤਾ ਲੋੜੀ ਕੰਮ ਸੁਹਾਰ ਪਿਆਖਿਆ, ਅਤੇ ਨਾਲ ਹੀ ਫਿਰ ਅਰਦਾਸ ਹੋਵੇਗੀ ਜਿਸ ਦੇ ਵਿੱਚ ਸੁਭਾਗ ਜੋੜੀ ਅਤੇ ਉਹਨਾਂ ਦੇ ਮਾਤਾ ਪਿਤਾ ਹੀ ਇਕੱਲੇ ਖੜੇ ਹੋਣਗੇ, ਬਾਕੀ ਸੰਗਤਾਂ ਇਸ ਤਰ੍ਹਾਂ ਬਿਰਾਜਮਾਨ ਰਹਿਣ ਜਿਵੇਂ ਆਪ ਬੜੇ ਪਿਆਰ ਅਤੇ ਸ਼ਰਧਾ ਨਾਲ ਬੈਠੇ ਹੋ, ਚੁੱਪ ਦਾ ਦਾਨ ਬਖਸ਼ਦੇ ਹੋਏ। ਅਰਦਾਸ ਤੋਂ ਉਪਰੰਤ ਹੁਕਮਨਾਮਾ ਲਿਆ ਜਾਏਗਾ ਜੀ ਲਾਹੀ ਬਾਣੀ ਦਾ। ਹੁਕਮਨਾਮ ਦੇ ਨਾਲ ਹੀ ਪੱਲੇ ਦੀ ਰਸਮ ਲਈ ਬੇਨਤੀ ਕੀਤੀ ਜਾਵੇਗੀ। ਪੱਲੇ ਦੀ ਰਸਮ ਹੋਣ ਤੋਂ ਬਾਅਦ ਫਿਰ ਅਸਲੀ ਹਿੱਸਾ ਜੋ ਵਿਆਹ ਹੈ ਉਹ ਸ਼ੁਰੂ ਹੋਵੇਗਾ। ਲਾਵਾਂ ਦਾ ਪਾਠ ਕਲੀ ਕਲੀ ਲਾਮ ਦਾ, ਚਾਰ ਲਾਵਾਂ ਨੇ, ਪਹਿਲੀ ਲਾਮ ਦਾ ਪਾਠ ਹੋਵੇਗਾ ਪਹਿਲਾਂ। ਅਤੇ ਵਿਆਹਤਾ ਜੋੜੀ ਜੋ ਹੈ ਉਸ ਨੂੰ ਇਹ ਬੇਨਤੀ ਹੈ ਕਿ ਉਹਨਾਂ ਨੇ ਜੇ ਖੜ੍ਹੇ ਹੋ ਕੇ ਸਰਵਨ ਕਰਨਾ ਪਾਠ ਜਾਂ ਬੈਠ ਕੇ, ਦੋਨੋਂ ਹੀ ਠੀਕ ਨੇ ਜੀ। ਹਾਂਜੀ, ਜਿੱਦਾਂ ਖੜ੍ਹੇ ਹੋ ਕੇ ਕਰਨਾ ਤਿਆਂ ਕਰ ਦਿਓ, ਜੇ ਨਹੀਂ ਬੈਠ ਕੇ ਕਰਨਾ ਤਿਆਂ ਕਰ ਦਿਓ, ਦੋਨੋਂ ਜਣੇ ਬੈਠ ਕੇ ਜੀ। ਠੀਕ ਹੈ, ਅੱਛਾ, ਥੈਂਕ ਯੂ। ਕਿਉਂਕਿ ਮਰਯਾਦਾ ਦੇ ਵਿੱਚ ਦੋਨੋਂ ਹੀ ਠੀਕ ਨੇ, ਕਈ ਖੜ੍ਹੇ ਹੋ ਕੇ ਪੰਡਾਵਾਂ ਦਾ ਪਾਠ ਸੁਣਦੇ ਨੇ, ਕਈ ਬੈਠ ਕੇ। ਸੋ ਇਹਨਾਂ ਨੇ ਡਿਸਾਈਡ ਕੀਤਾ ਦੋਨਾਂ ਨੇ, ਬਹੁਤ ਧੰਨਵਾਦ ਬੈਠ ਕੇ। ਸੋ ਲਾਮਾਂ, ਪਹਿਲੀ ਲਾਮ ਦਾ ਪਾਠ ਜਦੋਂ ਹੋਇਆ, ਸੰਤ ਗੁਰੂ ਨਾਨਕ ਸਾਹਿਬ ਜੀ ਦਾ ਨਾਂ ਦੂਜੀ ਵਾਰੀ ਆਇਆ, ਅਤੇ ਫਿਰ ਆਪ ਜੀ ਨੇ ਮੱਥਾ ਟੇਕ ਕੇ ਪਹਿਲੀ ਪਰਿਕਰਮਾ ਸ਼ੁਰੂ ਕਰਨੀ, ਮੇਰੇ ਵਾਲੇ ਪਾਸੇ ਨੂੰ ਆ ਕੇ ਸੱਜੇ ਮੋਢੇ ਸੰਤ ਗੁਰੂ ਗ੍ਰੰਥ ਸਾਹਿਬ ਜੀ ਦੇ ਵਾਲੇ ਪਾਸੇ ਰੱਖਣੇ ਨੇ, ਜਿਸ ਦੇ ਵਿੱਚ ਰਿਪੂ ਦਮਨ ਸਿੰਘ ਜੀ ਅੱਗੇ ਅੱਗੇ ਅਤੇ ਅਮਿਤਾ ਕਾਲੜਾ ਪਿੱਛੇ ਪਿੱਛੇ ਚਲਟ ਗਈ ਮਰਯਾਦਾ ਦੇ ਅਨੁਸਾਰ। ਸੋ ਆਪਣੀ ਉਸੇ ਦੌਰਾਨ ਜਦੋਂ ਆਪ ਪਰਿਕਰਮਾ ਕਰ ਰਹੇ ਹੋਗੇ ਤਾਂ ਹਰ ਪਹਿਲੀ ਲਾਮ ਦਾ ਕੀਰਤਨ ਵੀ ਹੋ ਰਿਹਾ ਹੋਵੇਗਾ, ਭਾਈ ਸਾਹਿਬ ਹਰਭਜਨ ਸਿੰਘ ਜੀ ਲਹਿਰੀ ਤੋਂ ਉਹਨਾਂ ਜਥਾ ਕੀਰਤਨ ਕਰ ਰਿਹਾ ਹੋਵੇਗਾ। ਆਪ ਜੀ ਨੇ ਪਹਿਲੀ ਪਰਿਕਰਮਾ ਕਰਕੇ ਆਪਣੇ ਥਾਂ 'ਤੇ ਵਾਪਸ ਜਾ ਕੇ ਮੱਥਾ ਟੇਕ ਕੇ ਬੈਠ ਜਾਣਾ, ਫਿਰ ਤੁਸੀਂ ਲਾਮ ਦਾ ਪਾਠ, ਫਿਰ ਤੀਸਰੀ ਦਾ, ਫਿਰ ਚੌਥੀ ਦਾ, ਇਸ ਤਰ੍ਹਾਂ ਵਾਰੀ ਵਾਰੀ ਹੋਵੇਗਾ। ਅਤੇ ਤੋ ਆਪ ਜੀ ਨੇ ਚੇਤਾ ਰੱਖਣਾ। ਸੋ ਚਾਰੇ ਲਾਮਾਂ ਦਾ ਪਾਠ ਹੋ ਗਿਆ ਅਤੇ ਕੁਝ ਸ਼ਬਦ ਹੋਰ ਬਾਕੀ ਜਹਾਨ ਮਰਯਾਦਾ ਦੇ ਅਨੁਸਾਰ ਗੁਰਬਾਣੀ ਦੇ ਉਹਨਾਂ ਦਾ ਕੀਰਤਨ ਹੋਵੇਗਾ। ਉਸ ਤੋਂ ਬਾਅਦ ਫਿਰ ਆਪਾਂ ਅਰਦਾਸ ਕਰਾਂਗੇ, ਅਰਦਾਸ ਤੋਂ ਬਾਅਦ ਫਿਰ ਬਾਕੀ ਪ੍ਰੋਗਰਾਮ ਹੁਕਮਨਾਮਾ ਅਤੇ ਸਮਾਪਤੀ। ਅਤੇ ਇਹਦੇ ਵਿੱਚ ਥੋੜ੍ਹੀ ਜਿਹੀ ਚੇਂਜ ਹੋਵੇਗੀ, ਅਸੀਂ ਹਰ ਵਿਆਹ ਦੇ ਵਿੱਚ ਹੀ ਕਰਦੇ ਹਾਂ ਕਿਉਂਕਿ ਸਾਡੀਆਂ ਬਿਲਡਿੰਗਾਂ ਦੋ ਬਣ ਰਹੀਆਂ ਨੇ, ਟੂ ਸਟੋਰੀਜ਼। ਸੋ ਜਦੋਂ ਵਿਆਹ ਦਾ ਸਾਰਾ ਪ੍ਰੋਗਰਾਮ ਕੀਰਤਨ 'ਚ ਪੂਰਾ ਹੋ ਗਿਆ ਅਤੇ ਉਸ ਤੋਂ ਬਾਅਦ ਜਿਹਨਾਂ ਦਾ ਕੀਰਤਨ ਭੇਟਾ ਇਹਨਾਂ ਦੀ ਜਿਹੜੀ ਹੈਗੀ ਉਹ ਚੱਕ ਲਈ ਜਾਵੇਗੀ। ਜਥਾ ਇੱਕ ਸ਼ਬਦ ਪੜੇਗਾ, ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋਈ ਕਰੇ ਜਿੱਤ ਲਾਏ, ਮਨ ਜਿੰਨੇ ਫਲ ਭਾਵਨਾ ਹੋਵੇਂ ਵਿੱਚੋਂ ਜਾਏ। ਇਹ ਮਾਇਆ ਦੀ ਸੀਰ ਵੱਖਰੀ ਬਣੇਗੀ ਗੁਰੂ ਘਰ ਦੀ ਬਿਲਡਿੰਗ ਦੇ ਵਿੱਚ ਜਾਣ ਲਈ। ਇਹ ਅਸੀਂ ਸ਼ੁਰੂ ਕੀਤਾ ਹੈਗਾ ਜਦ ਤੋਂ ਬਿਲਡਿੰਗਾਂ ਬਣੀਆਂ। ਸੋ ਆਸ ਹੈ ਤੁਸੀਂ ਕੋਪਰੇਟ ਕਰੋਗੇ ਇਸ ਨਾਲ। ਉਸ ਵੇਲੇ ਆਪਦੀ ਮਰਜ਼ੀ ਆ, $5, $10, ਜਿੰਨੇ ਵੱਧ ਤੋਂ ਵੱਧ ਕੋ ਪਾ ਸਕਦਾ, ਉਹਦੀ ਇੱਕੋ ਰਸੀਦ ਬਣ ਜਾਣੀ ਫਿਰ ਇਕੱਠੀ। ਆਓ ਆਪਾਂ ਗੁਰੂ ਦੀ ਬਖਸ਼ ਲਈਏ ਹੁਣ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਆਰੰਭ ਕਰੀਏ ਕੀਤਾ ਲੋੜੀ ਕੰਮ ਸਵਾਰ ਪਿਆ ਕਿ ਆਖੀਏ ਕਾਜ ਦੇ ਸਵਾਰ ਸਤਿਗੁਰ ਸਾਹਿਬ ਆਖੀਏ ਵਾਹਿਗੁਰੂ ਜੀ ਕਾ ਖਾਲਸਾ

ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੇਨਤੀ ਹੈ ਬੱਚੀ ਦੇ ਪਿਤਾ ਜੀ ਨੂੰ ਕਿ ਉਹ ਬੱਚੇ ਦਾ ਪੱਲਾ ਬੱਚੀ ਨੂੰ ਪਕੜਾਉਣਗੇ ਜੀ, ਨਾਲ ਨਾਲ ਰਾਗੀ ਸਿੰਘ ਪੱਲੇ ਦਾ ਸ਼ਬਦ ਗਾਇਨ ਕਰਨਗੇ। ਬੇਨਤੀ ਹੈ ਕਿ ਪੱਲੇ ਦੀ ਰਸਮ ਅਦਾ ਕੀਤੀ ਜਾਵੇ ਜੀ। ਸੁਭਾਗ ਜੋੜੀ ਨੂੰ ਬੇਨਤੀ ਹੈ ਕਿ ਦੋਵਾਂ ਨੇ ਆਪੋ ਆਪਣੇ ਪਾਸੇ ਤੋਂ ਪੱਲੇ ਨੂੰ ਪਕੜ ਕੇ ਰੱਖਣਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਭਾਗ ਜੋੜੀ ਨੂੰ ਬੇਨਤੀ ਹੈ ਕਿ ਹੁਣ ਲਾਵਾਂ ਦਾ ਪਾਠ ਹੋਏਗਾ। ਆਪ ਜੀ ਤੰਤਾਯੋਗ ਹੋ, ਜੋ ਆਪਣਾ ਗ੍ਰਿਸ਼ਤ ਮਾਰਗ ਪ੍ਰਾਰੰਭ ਕਰਨ ਤੋਂ ਪਹਿਲਾਂ ਸਤਿਗੁਰਾਂ ਦੇ ਹਜ਼ੂਰ ਜੁੜ ਬੈਠੇ ਹੋ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਹਰ ਸਿੱਖ ਔਰ ਸਿੱਖਣੀ ਨੂੰ ਗ੍ਰਿਸ਼ਤੀ ਧਰਮ ਵਿੱਚ ਪ੍ਰਵੇਸ਼ ਕਰਨ ਲੱਗਿਆਂ ਲਾਵਾਂ ਦੇ ਰੂਪ ਵਿੱਚ ਸਿੱਖਿਆ ਦਿੱਤੀ ਹੈ। ਇਹ ਲਾਵਾਂ ਜਿੱਥੇ ਸਾਡੇ ਸੰਸਾਰਿਕ ਜੀਵਨ ਵਿੱਚ ਕਿਵੇਂ ਦੁੱਖ ਸੁੱਖ ਵਿੱਚ ਵਾਹਿਗੁਰੂ ਦੇ ਪੱਲੇ ਨੂੰ ਨਹੀਂ ਛੱਡਣਾ ਉਸ ਬਾਬਤ ਦੱਸਦੀਆਂ ਹਨ, ਉੱਥੇ ਨਾਲ ਹੀ ਹਰ ਗ੍ਰਿਸ਼ਤੀ ਨੂੰ ਧਰਮ ਦੇ ਮਾਰਗ 'ਤੇ, ਪਰਮਾਤਮਾ ਦੇ ਮਾਰਗ 'ਤੇ ਕਿਵੇਂ ਚੱਲਿਆ ਜਾਵੇ, ਉਹ ਅਵਸਥਾਵਾਂ ਦਾ ਜ਼ਿਕਰ ਵੀ ਗੁਰੂ ਸਾਹਿਬ ਨੇ ਇਹਨਾਂ ਲਾਵਾਂ ਵਿੱਚ ਕੀਤਾ ਹੈ। ਸੋ ਆਪ ਜੀ ਨੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸਮਰਥ ਬਾਣੀ ਨੂੰ ਧਿਆਨ ਨਾਲ ਸਰਵਣ ਕਰਨਾ ਹੈ। ਸੂਹੀ ਰਾਗ ਵਿੱਚ ਚਾਰ ਲਾਵਾਂ ਦਾ ਪਾਠ ਦਾਸ ਕਰੇਗਾ। ਹਰ ਲਾਮ ਦੀ ਸਮਾਪਤੀ ਤੋਂ ਬਾਅਦ ਜਦੋਂ ਪਹਿਲੀ ਲਾਮ, ਦੂਜੀ ਲਾਮ, ਤੀਜੀ ਲਾਮ ਆਇਆ, ਆਪ ਜੀ ਨੇ ਹਰ ਲਾਮ ਦੀ ਸਮਾਪਤੀ ਤੋਂ ਬਾਅਦ ਆਪਣੇ ਅਸਥਾਨ ਤੋਂ ਉੱਠਣਾ ਹੈ, ਮੱਥਾ ਟੇਕ ਕੇ ਮੇਰੇ ਰਾਈਟ ਸਾਈਡ ਪਿੱਲਰ ਦੇ ਅੰਦਰੋਂ ਹੀ ਪ੍ਰਕਰਮਾ ਪ੍ਰਾਰੰਭ ਕਰਨੀ ਹੈ। ਆਹਿਸਤਾ ਆਹਿਸਤਾ ਨਾਲ ਨਾਲ ਰਾਗੀ ਸਿੰਘ ਬਾਣੀ ਦਾ ਕੀਰਤਨ ਕਰਨਗੇ, ਲਾਮਾਂ ਦਾ ਕੀਰਤਨ ਕਰਨਗੇ, ਫਿਰ ਆਪ ਜੀ ਨੇ ਮੱਥਾ ਟੇਕ ਕੇ ਅਗਲੀ ਲਾਮ ਸਰਵਣ ਕਰਨ ਵਾਸਤੇ ਬੈਠ ਜਾਣਾ ਹੈ। ਚਾਰ ਵਾਰ ਇਸੇ ਤਰ੍ਹਾਂ ਆਪ ਜੀ ਨੇ ਮੱਥਾ ਟੇਕ ਕੇ ਪ੍ਰਕਰਮਾ ਸ਼ੁਰੂ ਕਰਨੀ ਹੈ, ਮੱਥਾ ਟੇਕ ਕੇ ਹੀ ਬੈਠਣਾ ਹੈ। ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਆਪ ਜੀ ਨੇ ਵੀ ਇਸੇ ਤਰ੍ਹਾਂ ਆਪਣੇ ਅਸਥਾਨ 'ਤੇ ਬੈਠੇ ਰਹਿਣਾ, ਕਿਸੇ ਨੇ ਸੁਭਾਗ ਜੋੜੀ ਨੂੰ ਡਿਸਟਰਬ ਨਹੀਂ ਕਰਨਾ। ਤੁਸੀਂ ਵੀ ਪਿਆਰ ਦੇ ਨਾਲ ਬਾਣੀ ਦਾ ਲਾਹਾ ਪ੍ਰਾਪਤ ਕਰਨਾ ਹੈ ਜੀ। ਆਓ ਪਿਆਰ ਸਾਹਿਬ ਆਪਾਂ ਲਾਵਾਂ ਦਾ ਪਾਠ ਪ੍ਰਾਰੰਭ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।

ਦੇ ਸਮੇਂ ਦਾ ਇੰਤਜ਼ਾਰ ਸੀ। ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾਲਤਾ ਦੇ ਨਾਲ ਦੋਨਾਂ ਪਰਿਵਾਰਾਂ ਨੂੰ ਸਤਿਗੁਰ ਸੱਚੇ ਪਾਤਸ਼ਾਹ ਨੇ ਮਹਾਨ ਮਹਾਨ ਖੁਸ਼ੀ ਬਖਸ਼ਿਸ਼ ਕੀਤੀ ਹੈ। ਅੱਜ ਬੱਚਾ ਅਤੇ ਬੱਚੀ ਪਤੀ ਅਤੇ ਪਤਨੀ ਦਾ ਰੂਪ ਲੈ ਚੁੱਕੇ ਹਨ। ਸਭ ਤੋਂ ਵੱਡੀ ਅਸੀਸ ਗੁਰੂ ਘਰ ਦੇ ਵਿੱਚ, ਲੱਖ ਲੱਖ ਵਧਾਈਆਂ ਗੁਰਸਿੱਖਾਂ, ਮਨ ਵਧਾਈਆਂ ਜਿਨ ਮੇਰਾ ਸਤਿਗੁਰ ਡਿੱਠਾ ਰਾਮ ਰਾਜ। ਦੋਨਾਂ ਪਰਿਵਾਰਾਂ ਨੂੰ ਇਸ ਮਹਾਨ ਖੁਸ਼ੀ ਦੀਆਂ ਲੱਖ ਲੱਖ ਵਧਾਈਆਂ। ਸਾਰੀਆਂ ਸੰਗਤਾਂ ਨੂੰ, ਜਿੰਨੀਆਂ ਵੀ ਸੰਗਤਾਂ ਪਹੁੰਚੀਆਂ ਨੇ, ਸਾਰਿਆਂ ਨੂੰ ਲੱਖ ਲੱਖ ਵਧਾਈਆਂ। ਆਓ ਉਪਰੰਤ ਖੁਸ਼ੀ ਦੇ ਸ਼ਬਦ, ਵਧਾਈ ਦੇ ਸ਼ਬਦ ਗਾਇਨ ਕਰਾਂਗੇ। ਦੋ ਸ਼ਬਦ, ਪੂਰੀ ਆਸਾ ਜੀ ਮਨਸਾ ਮੇਰੇ ਨਾਮ, ਵਿਆਹ ਹੋਵੇ ਮੇਰੇ ਬਾਬਲਾ, ਗੁਰਮੁਖੇ ਹਰ ਪਾਇਆ। ਸਾਰੀਆਂ ਸੰਗਤਾਂ ਨੇ ਕਿਰਪਾਲਤਾ ਕਰਨੀ।

ਪਰਮ ਸਤਿਕਾਰਯੋਗ ਸਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਮਸਕਾਰ ਜੀ, ਰਸਮ ਸੰਪੂਰਨ ਹੋਈ। ਇਸ ਖੁਸ਼ੀ ਭਰੇ ਮੌਕੇ ਤੇ ਆਪ ਸਭ ਨੂੰ ਲੱਖ ਲੱਖ ਵਧਾਈ ਹੋਵੇ ਜੀ। ਇਸ ਤੋਂ ਪਹਿਲਾਂ ਕਿ ਮੈਂ ਹੋਰ ਕੁਛ ਕਹਾਂ, ਅਸੀਂ ਜੋ ਬਿਲਡਿੰਗ ਬਣਾ ਰਹੇ ਹਾਂ ਦੋ ਸਟੋਰੀ, ਉਹਨਾਂ ਵਾਸਤੇ ਸੰਗਤਾਂ ਨੂੰ ਹਮੇਸ਼ਾ ਹੀ ਬੇਨਤੀ ਕਰਦੇ ਹਾਂ, ਅਤੇ ਉਹਦੇ ਵਿੱਚੋਂ ਆਪ ਜੀ ਨੇ ਜਿੰਨਾ ਵੀ ਕਰ ਸਕਦੇ ਹੋ, ਜੋ ਵੀ ਆਪ ਜੀ ਇਸ ਵਿੱਚ ਪਾਓਗੇ ਪੇਟਾ, ਉਹ ਵੱਖਰੀ ਰੱਖੀ ਜਾਏਗੀ ਅਤੇ ਉਸ ਦੀ ਸੀਟ ਵੱਖਰੀ ਬਣ ਜਾਣੀ ਹੈ। ਸੋ ਆਪ ਜੀ ਨੇ ਸ਼ਬਦ ਇਹਨਾਂ ਨੂੰ ਸਾਡੇ ਜਥੇ ਨੇ ਹੁਣ ਗਾਇਨ ਕਰਨਾ। ਸਤਿਗੁਰੂ ਕੀ ਸੇਵਾ ਸਫਲ ਹੈ ਜੇ ਕੋਈ ਘਰੇ ਚਿਤ ਲਾਏ, ਮਨ ਚਿੰਨਿਆ ਫਲ ਭਾਵਨਾ ਹਉਮੈ ਵਿੱਚੋਂ ਜਾਏ। ਇਹ ਸ਼ਬਦ ਹੋਵੇਗਾ ਜੀ, ਕਿਉਂਕਿ ਆਪ ਦੀ ਸੇਵਾ ਹੋਵੇਗੀ ਜੋ ਸੰਬੰਧ ਕੱਢ ਕੇ ਆਪ ਜੀ ਨੇ ਬਿਲਡਿੰਗ ਕਰਨ ਲਈ ਪਾਉਣਾ। ਸੋ ਇੱਕ ਮਿੰਟ ਮੈਨੂੰ ਦੇਣਾ ਜੀ, ਨਾਲ ਹੀ ਕੀਰਤਨ ਆਰੰਭ ਹੋਵੇਗਾ। ਮੈਂ ਆ ਕੇ ਸੁਗੜੀ ਵਿੱਚੋਂ ਇਹਨਾਂ ਦੀ ਪੇਟਾ ਕੱਢ ਲਵਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ। ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇ ਦਾਈ ਦਇਆ ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ।

ਗੁਰੂ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਿਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਜਿੱਥੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੋ ਨਿਤ ਆਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਵਾਹੀ ਦੇਖ ਕੇ ਅਨਡਿਟ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆਰੇ ਆਏ ਤੋ ਦੇਖ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਵਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹੋ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦੇ ਰਾਖੇ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ਿਸ਼ ਕਰੋ ਹੇ ਨਿਮਾਣਿਆਂ ਦੇ ਮਾਨ ਸਤਿਗੁਰੂ ਨਿਤਾਣਿਆਂ ਦੇ ਤਾਨ ਸਤਿਗੁਰੂ ਨਿਓਟਿਆਂ ਦੀ ਓਟ ਗੁਰੂ ਗਰੀਬ ਨਿਵਾਜ ਦਸੋਂ ਪਾਤਸ਼ਾਹ ਕੀ ਆਤਮਕ ਜੋਤ ਸ਼ਬਦ ਗੁਰੂ ਹਾਜ਼ਰਾ ਹਜ਼ੂਰ ਜ਼ਾਹਰਾ ਜ਼ਹੂਰ ਚਵਰ ਛਤਰ ਤਖਤ ਦੇ ਮਾਲਕ ਧੰਨ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਕਾ ਪਾਵਨ ਪਵਿੱਤਰ ਫੁਰਮਾਨ ਹੈ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਨਿਮਕ ਏਕ ਹਰ ਨਾਮ ਦੇ ਮੇਰਾ ਮਨ ਤਨ ਸ਼ੀਤਲ ਹੋਏ ਦੇ ਮਾਂ ਵਾਕ ਅਨੁਸਾਰ ਗਰੀਬ ਨਵਾਜ ਆਪ ਜੀ ਨੇ ਕਿਰਪਾ ਬਖਸ਼ਿਸ਼ ਰਹਿਮਤ ਕੀਤੀ ਅੱਜ ਆਪ ਜੀ ਕੇ ਹਜ਼ੂਰ ਸੁਭਾਗ ਜੋੜੀ ਕਾਕਾ ਰਿਪੁ ਦਮਨ ਸਿੰਘ ਸੁਪੁੱਤਰ ਸਰਦਾਰ ਗੁਰਮੀਤ ਸਿੰਘ ਬੀਬੀ ਦਵਿੰਦਰ ਕੌਰ ਅਤੇ ਬੱਚੀ ਅਮਿਤਾ ਕਾਲੜਾ ਸੁਪੁੱਤਰੀ ਸਰਦਾਰ ਹਰਜੀਤ ਸਿੰਘ ਕਾਲੜਾ ਬੀਬੀ ਤਜਿੰਦਰ ਕੌਰ ਕਾਲੜਾ ਗਰੀਬ ਨਵਾਜ ਇਸ ਭਾਗ ਜੋੜੀ ਦੇ ਆਪ ਜੀ ਕੇ ਹਜ਼ੂਰ ਆਨੰਦ ਕਾਰਜ ਹੋਏ ਹਨ ਸਤਿਗੁਰੂ ਜੀ ਆਨੰਦ ਕਾਰਜ ਦੀ ਮਰਿਆਦਾ ਨਿਭਾਉਂਦੇ ਆਪ ਜੀ ਕੇ ਦਸਰਿਆਂ ਪਾਸੋਂ ਹੋਈਆਂ ਭੁੱਲਾਂ ਆਪ ਜੀ ਨੇ ਖਿਮਾ ਕਰ ਦੇਣੀਆਂ ਅੱਗੇ ਤੋਂ ਸਾਵਧਾਨਤਾ ਬਖਸ਼ਿਸ਼ ਕਰਨੀ ਆਪਣੇ ਦਰ ਘਰ ਦੀ ਮਰਿਆਦਾ ਨਿਭਾਉਣ ਦੀ ਆਪ ਤੌਫੀਕ ਬਖਸ਼ਿਸ਼ ਕਰਨੀ ਸਤਿਗੁਰੂ ਜੀ ਰਹਿਮਤ ਕਰਨੀ ਸੁਭਾਗ ਜੋੜੀ ਦੇ ਸਿਰ ਤੇ ਸਦਾ ਮਿਹਰਾਂ ਭਰਿਆ ਹੱਥ ਰੱਖਣਾ ਗ੍ਰਿਸ਼ ਧਰਮ ਦੀਆਂ ਖੁਸ਼ੀਆਂ ਖੇੜੇ ਸੁਭਾਗ ਜੋੜੀ ਦੀ ਝੋਲੀ ਵਿੱਚ ਪਾਉਣੀਆਂ ਗ੍ਰਿਸ਼ ਦੀਆਂ ਜ਼ਿੰਮੇਵਾਰੀਆਂ ਨਿਭਾਉਣ ਵਾਸਤੇ ਸਤਿਗੁਰੂ ਜੀ ਆਪ ਜੀ ਨੇ ਤਾ ਉਮਰ ਮਾਰਗ ਦਰਸ਼ਨ ਕਰਦੇ ਰਹਿਣਾ ਰਹਿਮਤਾਂ ਕਰਨੀਆਂ ਸੁਭਾਗ ਜੋੜੀ ਨੂੰ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਆਪਣੇ ਚਰਨ ਕਮਲਾਂ ਦੀ ਪ੍ਰੀਤ ਬਖਸ਼ਿਸ਼ ਕਰਨੀ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਵਾਜਣਾ ਗਰੀਬ ਨਵਾਜ ਦੋਹਾਂ ਪਰਿਵਾਰਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਆਪਸੀ ਪ੍ਰੇਮ ਪਿਆਰ ਦੀ ਦਾਤ ਬਖਸ਼ਿਸ਼ ਕਰਕੇ ਨਵਾਜਣਾ ਸੇਵਕਾਂ ਦੇ ਕਾਰਜ ਰਾਸ ਕਰਨੀ ਸਤਿਗੁਰੂ ਜੀ ਇਸ ਵਕਤ ਖੁਸ਼ੀਆਂ ਦੇ ਸਮੇਂ ਆਪ ਜੀ ਨੂੰ ਸੁੰਦਰ ਪੋਸ਼ਾਕੇ ਭੇਟ ਕੀਤੇ ਗਏ ਆਪ ਜੀਆਂ ਨੇ ਅੰਗੀਕਾਰ ਕਰਨੇ ਦੋਹਾਂ ਪਰਿਵਾਰਾਂ ਦੇ ਲੋਕ ਪਰਲੋਕ ਵਿੱਚ ਪੜਦੇ ਕਜਨੇ ਜੀ ਬਖਸ਼ਿਸ਼ ਕੀਤੇ ਭੰਡਾਰਿਆਂ ਵਿੱਚੋਂ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਸਤਿਗੁਰੂ ਜੀ ਬੇਅੰਤ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਤਿਲ ਫੁੱਲ ਭੇਟਾਵਾਂ ਮਾਇਆ ਅਰਪਣ ਕੀਤੀ ਸਮੂਹ ਸੰਗਤ ਦੀਆਂ ਹਾਜ਼ਰੀਆਂ ਭੇਟਾਵਾਂ ਦਰ ਪ੍ਰਵਾਨ ਕਰਨੀਆਂ
ਗੁਰੂ ਕੇ ਘਰ ਦੇ ਲਈ ਚੱਲ ਰਹੀਆਂ ਕਾਰ ਸੇਵਾ ਦੇ ਵਿੱਚ ਬੇਅੰਤ ਸੰਗਤਾਂ ਨੇ ਆਪਣੀ ਮਾਇਆ ਨੂੰ ਸਫਲਿਆ ਕੀਤਾ ਹੈ। ਸਭਨਾ ਦੀਆਂ ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਵਾਜਣਾ। ਰਹਿਮਤਾਂ ਕਰੋ ਜੀ, ਪਾਵਨ ਪਵਿੱਤਰ ਹੁਕਮ ਬਖਸ਼ੋ, ਹੁਕਮ ਤੇ ਚੱਲਣ ਦੀ ਮਤ ਬੁੱਧ ਪ੍ਰਦਾਨ ਕਰੋ। ਸਹੀ ਪਿਆਰੇ ਮੇਲ ਜਿਨ੍ਹਾਂ ਵੇਲੇ ਆਪ ਜੀ ਕਾ ਨਾਮ ਚੇਤਾ ਹੋਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੀ ਸਰਬੱਤ ਦਾ ਪ

ਬੜੇ ਹੀ ਖੁਸ਼ੀਆਂ ਅਤੇ ਅਮੰਗਾਂ ਭਰੇ ਸਮੇਂ 'ਤੇ ਜਦੋਂ ਆਨੰਦ ਕਾਰਜ ਰਸਮ ਨਿਰਵਿਘਨਤਾ ਸਹਿਤ ਸੰਪੂਰਨ ਹੋਈ ਹੈ ਉਸ ਸਮੇਂ 'ਤੇ ਹਾਜ਼ਰੀਆਂ ਭਰ ਕੇ ਬਖਸ਼ਾਂ ਲੈ ਰਹੀ ਪਰਮ ਸਤਿਕਾਰ ਜੋ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਕਾਲ ਪੁਰਖ ਦੀ ਵਾਹਿਗੁਰੂ ਜੀ ਦੀ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਬਖਸ਼ਿਸ਼ ਹੋਈ ਹੈ ਕਿ ਕਾਕਾ ਰਿਪੂ ਦਮਨ ਸਿੰਘ ਸਪੁੱਤਰ ਸਰਦਾਰ ਗੁਰਮੀਤ ਸਿੰਘ ਅਤੇ ਬੀਬੀ ਦਵਿੰਦਰ ਕੌਰ ਜੀ ਦੇ ਆਨੰਦ ਕਾਰਜ ਹੋਏ ਨੇ ਜੀ। ਸੰਪੂਰਨ ਬੇਟੀ ਅਮਿਤਾ ਕਾਲੜਾ ਨਾਲ, ਜੋ ਸਪੁੱਤਰੀ ਹੈ ਸਰਦਾਰ ਅਜੀਤ ਸਿੰਘ ਕਾਲੜਾ ਅਤੇ ਬੀਬੀ ਤਜਿੰਦਰ ਕੌਰ ਕਾਲੜਾ ਦੀ। ਇਸ ਖੁਸ਼ੀ ਭਰੇ ਮੌਕੇ 'ਤੇ ਮੈਂ ਆਪਣੇ ਵੱਲੋਂ, ਇੱਥੋਂ ਦੀ ਸਮੂਹ ਸੰਗਤ ਵੱਲੋਂ, ਸਮੂਹ ਪ੍ਰਬੰਧਕ ਕਮੇਟੀ ਵੱਲੋਂ ਅਤੇ ਸਮੂਹ ਆਏ ਪ੍ਰਾਹੁਣਿਆਂ ਵੱਲੋਂ ਵਿਆਹੁਤਾ ਜੋੜੀ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ। ਨਾਲ ਹੀ ਉਹਨਾਂ ਦੇ ਮਾਤਾ ਪਿਤਾ, ਮਿੱਤਰਾਂ, ਦੋਸਤਾਂ, ਰਿਸ਼ਤੇਦਾਰਾਂ, ਸਹੇਲੀਆਂ ਸਭਨਾਂ ਨੂੰ ਲੱਖ ਲੱਖ ਵਧਾਈ ਹੋਵੇ। ਅਤੇ ਨਾਲ ਮੈਂ ਅਰਦਾਸ ਕਰਦਾ ਗੁਰੂ ਪਾਤਸ਼ਾਹ ਅਕਾਲ ਪੁਰਖ ਉਹਨਾਂ ਦੀ ਜੋੜੀ ਸਦਾ ਲਈ ਬਣਾਵੇ। ਜੋੜੀ ਜੀਵੈ ਜੁਗ ਚਾਰ ਤਿਹਾਰੀ ਗੁਰਬਾਣੀ ਦਾ ਫਰਮਾਨ ਹੈ। ਅਤੇ ਨਾਲ ਉਹਨਾਂ ਨੂੰ ਬੇਨਤੀ ਹੈ ਕਿ ਅੱਜ ਆਪ ਜੀ ਨੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਭ ਤੋਂ ਉੱਚ ਜਾਣਦੇ ਹੋਏ ਚਾਰ ਪ੍ਰਕਰਮਾਂ ਉਹਨਾਂ ਦੇ ਯੋਗਿਤ ਕਰਕੇ ਬਿਨਾਂ ਬੋਲੇ ਇਸ ਜੀਵਨ ਦੇ ਅੰਦਰ ਆਪ ਜੀ ਨੇ ਇੱਕ ਦੂਜੇ ਦਾ ਸਾਥ ਨਿਭਾਉਣ ਲਈ ਪ੍ਰਣ ਕੀਤਾ ਹੈ। ਸੋ ਯੂ ਵਾਉ ਟੂ ਸਟੇ ਟੁਗੈਦਰ ਇਨ ਦਿਸ ਲਾਈਫ ਬਾਈ ਟੇਕਿੰਗ ਫੋਰ ਰਾਊਂਡਸ ਅਰਾਊਂਡ ਗੁਰੂ ਗ੍ਰੰਥ ਸਾਹਿਬ ਐਂਡ ਦੈਟ ਯੂ ਡਿਡ ਵਿਦਆਊਟ ਸਪੀਕਿੰਗ ਐਨੀ ਵਰਡ। ਸੋ ਪਰਮਾਤਮਾ ਆਪ ਜੀ ਦੇ ਇਸ ਵਾਅਦੇ ਨੂੰ ਪੂਰਾ ਕਰਾਵੇ, ਸਾਡੀ ਅਰਦਾਸ ਹੈ। ਅਤੇ ਸਦਾ ਤੁਹਾਡੀ ਸੰਗ ਸਹਾਇਤਾ ਹੁੰਦਾ ਕਰੇ, ਤੁਹਾਨੂੰ ਬਹੁਤਾ ਜੀਵਨ ਦੀਆਂ ਸਾਰੀਆਂ ਖੁਸ਼ੀਆਂ ਆਪ ਜੀ ਦੇ ਝੋਲੀ 'ਚ ਪਾਵੇ ਅਤੇ ਸਦਾ ਉਹ ਆਪ ਜੀ ਨੂੰ ਸਫਲਤਾਵਾਂ ਬਖਸ਼ਦਾ ਹੋਇਆ, ਆਪਣੇ ਚਰਨ ਦਾ ਪਿਆਰ ਬਖਸ਼ਦਾ ਰਹੇ, ਸਰੀਰ ਅਤੇ ਮਾਨਸਿਕ ਚੜ੍ਹਦੀਆਂ ਕਲਾਂ ਬਖਸ਼ਦਾ ਰਹੇ, ਸਾਡੀ ਅਰਦਾਸ ਹੈ ਜੀ। ਅਤੇ ਨਾਲ ਆਪ ਜੀ ਨੂੰ ਚੇਤਾ ਕਰਾ ਦਿਆਂ ਕਿ ਅੱਜ ਆਪ ਜੀ ਨੇ ਜਿੱਥੇ ਇੱਕ ਦੂਜੇ ਵਾਸਤੇ ਜ਼ਿੰਮੇਵਾਰੀ ਹੈ ਇੱਕ ਦੂਜੇ ਦਾ ਸਾਥ ਨਿਭਾਉਣ ਦੀ, ਉੱਥੇ ਨਾਲ ਨਾਲ ਤੁਹਾਡੀ ਜ਼ਿੰਮੇਵਾਰੀ ਵਧੇਰੇ ਹੋ ਗਈ, ਦੁੱਗਣੀ ਹੋ ਗਈ। ਅੱਜ ਜਿੱਥੇ ਆਪਣੇ ਪਰਿਵਾਰ ਦੇ ਸੰਬੰਧੀ ਤੁਸੀਂ ਉਹਨਾਂ ਦੀ ਸੇਵਾ ਕਰਨੀ ਸੀ ਆਪਣੇ ਰਿਸ਼ਤੇਦਾਰਾਂ ਦੀ, ਉੱਥੇ ਨਾਲ ਆਪਣੇ ਜਿਹੜਾ ਹੈਗਾ ਪਾਰਟਨਰ ਸਪਾਊਸ ਉਸ ਦੇ ਮਾਤਾ ਪਿਤਾ ਦੀ ਵੀ ਸੇਵਾ ਕਰਨੀ ਹੈ। ਸੋ ਇਹ ਵੀ ਚੇਤਾ ਰੱਖਣਾ। ਬਾਕੀ ਇਸ ਤੋਂ ਉੱਪਰ ਵੀ ਜਾਣਾ, ਉਹ ਕੀ ਕਮਿਊਨਿਟੀ ਦੀ ਸੇਵਾ ਅਤੇ ਨਾਲ ਨਾਲ ਆਪ ਜੀ ਨੇ ਭਾਵ ਸੰਗਤ ਦੀ ਸੇਵਾ ਅਤੇ ਨਾਲ ਨਾਲ ਉਸ ਤੋਂ ਉੱਪਰ ਜਾਣਾ, ਕਿਉਂਕਿ ਸਾਨੂੰ ਗੁਰੂ ਨੇ ਦੱਸਿਆ ਸੇਵਾ ਅਤੇ ਸਿਮਰਨ ਦੋ ਚੀਜ਼ਾਂ ਸਿੱਖੀ ਦੇ ਹਿੱਸੇ ਨੇ। ਦੇਰ ਆਰ ਓਨਲੀ ਟੂ ਪਾਰਟਸ ਆਫ ਸਿੱਖਿਜ਼ਮ, ਸਿੱਖ ਸੇਵਾ ਐਂਡ ਸਿਮਰਨ। ਸੋ ਲੈਟਸ ਮੇਕ ਸ਼ੋਰ ਦੈਟ ਵੀ ਆਰ ਡੂਇੰਗ ਬੋਥ ਆਲ ਦਾ ਟਾਈਮ। ਸੇਵਾ ਜੋ ਹੈ ਉਹ ਨਿਸ਼ਕਾਮ ਸੇਵਾ ਹੁੰਦੀ ਹੈ, ਦੱਸ ਕੇ ਨਹੀਂ ਕੀਤੀ ਜਾਂਦੀ, ਨਾ ਪੁੱਛ ਕੇ ਕੀਤੀ ਜਾਂਦੀ ਆ, ਦੋਨੋਂ ਪੁੱਛ ਕੇ ਵੀ ਨਹੀਂ ਕੀਤੀ ਜਾਂਦੀ, ਦੱਸ ਕੇ ਵੀ ਨਹੀਂ ਕੀਤੀ ਜਾਂਦੀ। ਸੋ ਗੁਰੂ ਆਪ ਕਰਾ ਲੈਂਦਾ, ਉਸ ਲਈ ਅਰਦਾਸ ਕਰੀਏ ਅਤੇ ਉਹ ਦੋਨੋਂ ਕੰਮ ਆਪ ਹੀ ਕਰਾ ਲੈਂਦਾ ਹੈਗਾ। ਸੋ ਮੈਂ ਹੁਣ ਬੇਨਤੀ ਕਰਾਂ, ਸਾਡੇ ਗੁਰੂ ਘਰ ਦਾ ਰਿਵਾਜ਼ ਹੈ ਕਿ ਅਸੀਂ ਵਿਆਹੁਤਾ ਜੋੜੇ ਨੂੰ ਜੋ ਹਮੇਸ਼ਾ ਸਨਮਾਨ ਕਰਦੇ ਹਾਂ। ਸੋ ਭਾਈ ਸਾਹਿਬ ਭਾਈ ਨਵਨੀਤ ਸਿੰਘ ਜੀ ਨੂੰ ਬੇਨਤੀ ਹੈ ਕਿ ਉਹ ਆਪ ਜੀ ਨੂੰ ਸਨਮਾਨ ਦੇਣ, ਸਿਰੋਪਾਵ ਬਖਸ਼ਿਸ਼ ਕਰਨ। ਬਾਕੀ ਸੰਗਤਾਂ ਨੇ ਜੇਕਰ ਇਹ ਨਾਲ ਪ੍ਰਵਾਨਗੀ ਦੇਣੀ ਮੇਰੇ ਨਾਲ ਹੜ ਕੇ ਬੈਠੇ ਬੈਠੇ ਲੈਣੇ ਜੀ, ਖੜ੍ਹੇ ਹੋ ਕੇ ਤੁਹਾਡੀ ਮਰਜ਼ੀ ਹੈ ਜੀ, ਬੈਠੇ ਜੀ ਖੜ੍ਹੇ ਹੋਣਾ, ਚਲੋ ਮੱਥਾ ਟੇਕ ਕੇ ਖੜ੍ਹੇ ਹੋ ਜਾਓ, ਫਿਰ ਬਹੁਤ ਚੰਗੀ।

ਇਹ ਇਸ ਕਰਕੇ ਵੀ ਬਖਸ਼ਿਸ਼ ਕੀਤੇ ਜਾਂਦੇ ਨੇ ਕਿ ਤੁਸਾਂ ਨੇ ਗੁਰੂ ਸਾਹਿਬ ਜੀ ਦਾ ਓਟ ਆਸਰਾ ਲਿਆ, ਨੰਬਰ ਇੱਕ। ਨੰਬਰ ਦੋ, ਸਾਰਾ ਜੀਵਨ ਆਸਰਾ ਲੈਣਾ ਹੈ ਗੁਰੂ ਸਾਹਿਬ ਦਾ, ਇਹਨਾਂ ਨੂੰ ਵੇਖ ਕੇ ਇਹਨਾਂ ਨੂੰ ਸੰਭਾਲ ਕੇ ਰੱਖਣਾ, ਕਿਉਂਕਿ ਦਿਸ ਦਾ ਬੈਸਟ ਆਨਰ ਪ੍ਰੋਵਾਈਡਡ ਇਨ ਸਿੱਖ ਗੁਰਦੁਆਰਾ, ਦਿਸ ਇਜ਼ ਦਾ ਬੈਸਟ ਆਨਰ। ਸੋ ਗੁਰੂ ਕਿਰਪਾ ਕਰੇ, ਤੁਹਾਡੇ ਸਾਰੇ ਜੋ ਵਾਅਦੇ ਹਨ ਉਹ ਪੂਰੇ ਕਰੇ, ਖੁਸ਼ੀਆਂ ਬਖਸ਼ੇ, ਚੜ੍ਹਦੀ ਕਲਾਂ ਬਖਸ਼ੇ। ਭਾਈ ਸਭਾ ਨਵਨੀਤ ਸਿੰਘ ਜੀ ਦਾ ਹਾਰਦਿਕ ਧੰਨਵਾਦ। ਧੰਨਵਾਦ ਹੈ ਸਾਡੇ ਗੁਰੂ ਘਰ ਦੇ ਕੀਰਤਨ ਜਥੇ ਭਾਈ ਸਾਹਿਬ ਹਰਭਜਨ ਸਿੰਘ ਲਹਿਰੀ ਅਤੇ ਉਹਨਾਂ ਦੇ ਜਥੇ ਦਾ, ਜਿਨ੍ਹਾਂ ਨੇ ਸਾਨੂੰ ਢੁਕਵੇਂ ਕੀਰਤਨ ਸਰਵਣ ਕਰਵਾਏ ਨੇ, ਨਾਲ ਉਹਨਾਂ ਨੇ ਜੋ ਸੇਵਾ ਦਾ ਕੀਰਤਨ ਪੜ੍ਹਿਆ ਸੀ, ਸਤਿਗੁਰੂ ਦੀ ਸੇਵਾ ਸਫਲ ਹੈ ਜੇ ਕਰੇ ਚਿਤੜਾਏ ਮਨ ਚਿੰਨਿਆ ਫਲ ਭਾਵਨਾ ਹੋਵੇਂ ਵਿੱਚੋਂ ਜਾਏ। ਸੋ ਉਹਨਾਂ ਦਾ ਵੀ ਹਾਰਦਿਕ ਧੰਨਵਾਦ, ਅਤੇ ਆਪ ਸਮੂਹ ਸੰਗਤਾਂ ਦਾ ਜਿਨ੍ਹਾਂ ਨੇ ਬਿਲਡਿੰਗ ਫੰਡ ਦੇ ਵਿੱਚ ਹਿੱਸਾ ਪਾਇਆ, ਸਭ ਦਾ ਹਾਰਦਿਕ ਧੰਨਵਾਦ। ਧੰਨਵਾਦ ਹੈ ਭਾਈ ਸਾਹਿਬ ਨਵਨੀਤ ਸਿੰਘ ਜੀ ਦਾ, ਜਿਨ੍ਹਾਂ ਨੇ ਸਾਨੂੰ ਸਾਰੀ ਸ਼ੁੱਧ ਬਾਣੀ ਪੜ੍ਹਾ ਸੁਣਾ ਕੇ ਅਤੇ ਬਖਸ਼ਿਸ਼ ਲਈ ਹੈ, ਅਤੇ ਨਾਲ ਮਰਜ਼ਾਦਾ ਸਾਰੀ ਉਹਨਾਂ ਨੇ ਨਿਭਾਉਂਦੇ ਹੋਏ ਵਿਆਹ ਦੇ ਪ੍ਰੋਗਰਾਮ ਵਿੱਚ ਸਾਰਾ ਕੁਛ ਯੋਗਾ ਸੇਵਾ ਕੀਤੀ। ਧੰਨਵਾਦ ਸਾਡੇ ਦੋ ਗੁਰੂ ਘਰ ਦੇ ਮੈਂਬਰ ਕਮੇਟੀ ਦੇ, ਸਰਦਾਰ ਸੋਹਣ ਸਿੰਘ ਅਟਵਾਲ, ਸਰਦਾਰ ਕਿਰਪਾਲ ਸਿੰਘ ਸਰਦਾਰ ਸੋਹਣ ਸਿੰਘ ਧਨੋਤਾ, ਸਰਦਾਰ ਕਿਰਪਾਲ ਸਿੰਘ ਅਟਵਾਲ, ਜਿਹੜੇ ਕਿ ਵਿਆਹਤਾ ਜੋੜੀ ਦੇ ਨਾਲ ਪਲੈਨਿੰਗ ਦੇ ਵਿੱਚ ਕੁਝ ਹਫ਼ਤੇ ਪਹਿਲਾਂ ਹੀ ਜੁੱਟ ਜਾਂਦੇ ਨੇ, ਸਾਰੀ ਸੇਵਾ ਨਿਸ਼ਕਾਮ ਕਰਦੇ ਨੇ। ਉਹ ਪੁੱਛਦੇ ਨੇ ਕੀ ਕਲਰ ਚਾਹੀਦੇ ਨੇ, ਕੀ ਕਰਨਾ ਹਾਂ ਜੀ, ਕਿੰਨੇ ਟੇਬਲ, ਸਾਰਾ ਕੁਛ ਉਹ ਕਰਦੇ ਨੇ। ਸੋ ਉਹ ਵੀ ਮਹਾਨ ਸੇਵਾ ਉਹਨਾਂ ਲਈ, ਅਤੇ ਨਾਲ ਹੀ ਸਾਡੇ ਗੁਰੂ ਘਰ ਦਾ ਹੈੱਡ ਗ੍ਰੰਥੀ ਜੋ ਹੈ ਭਾਈ ਸਾਹਿਬ ਪਰਮਿੰਦਰ ਸਿੰਘ ਬਾਜਵਾ, ਉਹਨਾਂ ਦੀ ਵੀ ਸੇਵਾ ਹੈ, ਉਹ ਠੀਕ ਹੋ ਰਹੇ ਨੇ ਥੋੜ੍ਹੇ। ਅੱਜ ਕੱਲ੍ਹ ਥੋੜ੍ਹੇ ਠੀਕ ਨਹੀਂ ਸੀ ਉਹਨਾਂ ਦੀ ਸਿਹਤ, ਤੋਂ ਗੁਰੂ ਕਿਰਪਾ ਕਰੇ ਉਹਨਾਂ ਨੂੰ ਠੀਕ ਜਦ ਤੰਦਰੁਸਤੀਆਂ ਬਖਸ਼ੇ। ਅਤੇ ਧੰਨਵਾਦ ਆਪ ਸਮੂਹ ਸੰਗਤਾਂ ਦਾ, ਦੋਨਾਂ ਪਰਿਵਾਰਾਂ ਦੇ ਸਦੇ 'ਤੇ ਆ ਕੇ ਆਪ ਜੀ ਨੇ ਜਿੱਥੇ ਵਿਆਹ ਦੀ ਰੌਣਕ ਵਧਾਈ ਹੈ, ਉੱਥੇ ਮੇਰੇ ਗੁਰੂ ਤੰਤਰ ਗੁਰੂ ਗ੍ਰੰਥ ਸਾਹਿਬ ਦੀ ਸ਼ਾਨ ਵੀ ਵਧਾਈ ਹੈ ਸੰਗਤ ਦੇ ਰੂਪ ਵਿੱਚ, ਕਿਉਂ ਵਿੱਚ ਸੰਗਤ ਹਰ ਪੈ ਵਸਿਆ ਜੀ, ਇਸ ਕਰਕੇ। ਸੋ ਇੱਥੇ ਹੀ ਸਮਾਪਤੀ ਹੈ। ਜਿਨ੍ਹਾਂ ਨੇ ਬੱਚਿਆਂ ਨੂੰ ਪਿਆਰ ਦੇਣਾ ਤੁਸੀਂ ਸਗਨ ਕਹਿੰਦੇ ਹੋ, ਮੈਂ ਪਿਆਰ ਕਹਿੰਦਾ, ਉੱਥੇ ਦੇ ਸਕਦੇ ਹੋ। ਬਾਕੀ ਦੇ ਲੰਗਰ ਹਾਲ ਦੇ ਵਿੱਚ ਗੁਰੂ ਕੀ ਕਿਰਪਾ ਨਾਲ ਬਾਕੀਆਂ ਨੇ ਉੱਥੇ ਪਿਆਰ ਦੇਣਾ ਉਹਨਾਂ ਨੂੰ ਆਪਣਾ ਸਗਨ। ਸੋ ਮਾਤਾ ਪਿਤਾ ਨੂੰ ਬੇਨਤੀ ਹੈ ਹੁਣ ਸਗਨ ਦੇ ਸਕਦੇ ਨੇ ਇੱਥੇ ਜੀ। ਬਾਕੀ ਸੰਗਤਾਂ ਜਿਨ੍ਹਾਂ ਨੇ ਪ੍ਰਸ਼ਾਦ ਲੈ ਲਿਆ ਉਹ ਲੰਗਰ ਹਾਲ ਦੇ ਵਿੱਚ ਜਾ ਕੇ ਲੰਗਰ ਛਕ ਸਕਦੇ ਨੇ ਜੀ। ਇੱਥੇ ਹੀ ਹੁਣ ਸਮਾਪਤੀ ਹੈ। ਧੰਨਵਾਦ ਹੈ ਸਾਡੇ ਪ੍ਰੀ ਕਾਉਂਸਲਿੰਗ ਵਾਲੇ, ਜਿਹੜੇ ਪ੍ਰੀ ਮੈਰਿਜ ਕਾਉਂਸਲਿੰਗ ਵਾਲੇ, ਉਹਨਾਂ ਦਾ ਵੀ ਜਿਹੜੇ ਸਾਨੂੰ ਬੱਚਿਆਂ ਨੂੰ ਪਹਿਲਾਂ ਹੀ ਸਾਰਾ ਕੁਝ ਦੱਸ ਦਿੰਦੇ ਨੇ। ਧੰਨਵਾਦ ਸਾਡੇ ਆਟੋਵਿਜ਼ੂਅਲ ਰੂਮ ਦੇ ਇੰਚਾਰਜ ਟੀਮ ਦਾ, ਭਾਈ ਸਾਹਿਬ ਓਂਕਾਰ ਸਿੰਘ ਸੰਘਾ ਅਤੇ ਉਸਦੀ ਟੀਮ ਦਾ, ਜੋ ਸਾਰਾ ਕੁਝ ਡਿਸਪਲੇ ਕਰ ਰਿਹਾ ਸਾਨੂੰ ਸਕਰੀਨ 'ਤੇ। ਸੋ ਹੁਣ ਇੱਥੇ ਸਮਾਪਤੀ ਹੈਗੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

कवन कवन कवन कवन

ਅੱਖਾਂ ਅੱਖ ਤੇ ਸੋਹਣ ਪੰਜ ਪ੍ਰਵਾਨ ਨਦਰੀ ਕਰਮ ਸੋਹਣ ਨੇ ਕੱਚ ਖਾਈ ਉੱਥੇ ਪਾਏ ਨਾਨਕ ਗਿਆ ਕਰਮ ਖੰਡ ਕਾ ਇਹ

ਕਿਤੇ ਤੇ ਉਤਾਨ ਮੁਣ ਕਿਤੇ ਕਿਤੇ ਰਤਨ ਤੁੰਦ ਕਿਤੀਆਂ ਪਾਣੀ ਕਿਤੀਆਂ ਪਾਣੀ ਕਿਤੇ ਸਾਫ ਰਹਿੰਦ ਕਿਤੀਆਂ ਸੁੱਤੀ ਨਾਨਕ ਅੰਤ ਨਾ ਅੰਤ ਗਿਆਨ ਅੰਤ ਮੈਂ ਗਿਆਨ ਪਰਚਨ।

संत सती असंता संत सूर मोह पत्ता।

ਕਮਲ ਸੁਰੇਂਦਰ ਭਗਤ ਕਮਲ ਕਮਲ ਸਿੰਘ।

ਕਮਲ ਸੁਵੇਲਾ ਭਗਤ ਕਮਲ।

नानक अंत न अंत ज्ञान अंत में ज्ञान प्रचंड।

ਸਭ ਨਾਲ ਕਿਆ ਮੁੜੀ ਐਵੇਂ ਕਾਲਕ ਜਾਣ ਕੋਏ ਕਾਲਕ ਜਾਣ ਕੋਏ ਕਿਤਾ ਤਾਂ ਸੁਣ ਲਿਆ ਰੋ

ਬ੍ਰਹਮਾ ਸਤਿ ਸਵਾਲ ਕਮਲ ਸੁਰੇਂਦਾ ਭਗਤ

ਬੋਲ ਬਿਗਾੜ ਲਿਖੇ ਸਿਰ ਗਵਾਰਾ ਗਵਾ ਸੋਦਰ ਤੇਰਾ ਸੋ ਕਰ ਸਰਬ

ਕਿਸੇ ਕਿਤੇ ਸੰਤੂਨ ਕਿਤੀਆਂ ਪਾਣੀ ਕਿਤੀਆਂ ਪਾਣੀ ਕਿਤੇ ਪਾਸ ਕਿਤੀਆਂ ਸੁਣੀ ਨਾਨਕ ਅੰਤ ਨਾ ਅੰਤ ਗਿਆਨ ਅੰਤ ਮੈਂ ਗਿਆਨ ਪਰਚਨ।

ਕਮਲ ਸੁਨੇਲਾ ਭਗਤ ਕਮਲ।

ਸਾਲਾ ਦੀ ਸਾਲਾ ਹੈ ਇੱਥੇ ਸੁਣ ਨਦੀਆਂ ਤੇ ਬਾਹਰ ਪਾਸੋਂ ਨਾ ਜਾਣ।

ਜਸੋ ਦਰ ਤੇਰਾ ਸੋ

ਕਹਿੰਦੇ ਕਿੱਧਰ ਸੰਗੂੰ ਕਿੱਥੀਆਂ ਪਾਣੀ ਕਿੱਥੀਆਂ ਪਾਣੀ ਕਿੱਥੇ ਪਾਸ ਰਿੰਦਰ ਕਿੱਥੀਆਂ ਸੁੱਤੀ ਨਾਨਕ ਅੰਤ ਨਾ ਅੰਤ ਗਿਆਨ ਅੰਤ ਮੈਂ ਗਿਆਨ ਪ੍ਰਚੰਡ ਤਿੱਥੇ ਨਾਦ ਬਨੋ ਤੋੜੇ ਅਨੰਦ ਸਰਮ ਖੰਡ ਕੀ ਬਾਣੀ ਤਿੱਥੇ ਘਾਟ ਕਰੀਏ ਬਹੁਤ ਦੂਰ ਤਾਂ

संत सूर मोह।

ਸਤਿ ਜਗ ਮਰਨਾ ਸਭ ਤੇਰੇ ਬਣਾਈ ਹੋਏ ਬਿਨ ਗੁਰ ਕੀਤੇ ਭਾਈ ਹੋਏ ਬਸ ਆਸ ਪਾਣੀ ਬ੍ਰਹਮਾ ਸਤਿ ਸੁਹਾਨ ਸਰਮਾ।

ਨਦੀਆਂ ਤੇ ਬਾਹਰ ਸੋਮ ਨਾ ਜਾਣ ਸਮੁੰਦਰ।

ਬੋਲ ਦੀਆ ਤਾਂ ਲਿਖੇ ਸਿਰ ਗਵਾਰਾ ਗਵਾ ਸੋਦਰ ਤੇਰਾ ਸੋ ਕਰ ਤੇਰਾ ਲਿਖ ਬੈ।

ਸੋਹਣ ਪੰਚ ਪ੍ਰਵਾਨ ਨਦਰੀ ਕਰਮ ਪ੍ਰਵੇ ਕੱਚ ਆਈ ਉੱਥੇ ਪਾ।

ਕਹਿੰਦੇ ਕਿਤੇ ਸੰਤੂਨ ਕਿਤੀਆਂ ਪਾਣੀ ਕਿਤੀਆਂ ਪਾਣੀ ਕਿਤੇ ਪਾਸ ਰਹਿੰਦਾ ਕਿਤੀਆਂ ਸੁੱਤੀ ਨਾਨਕ ਅੰਤ।

কিতাব উঠাও, একত্র হও,

ਸਤਿਗੁਰ ਤੇਰੇ ਸੁਣਾਈ ਹੋਏ ਬਿਨ ਗੁਰ ਕੀਤੇ ਸਵਸਥ ਆਸ ਪਾਣੀ ਬ੍ਰਹਮਾ ਸਤ ਸੁਹਾਨ ਬ੍ਰਹਮ ਕਮਣ ਸੁਮੇਲਾ ਭਗਤ ਕਮਣ ਕਮਣ ਸਿੱਖ ਕਮਣ ਮਾਤ ਕਮਣ ਸਿਰਸਤੀ ਮਾਤ ਵੇਦ ਨਾ ਪਾਈਆ ਪੰਡਿਤ।

जन जय आप रहे।

सोहन पंच प्रवान नदरी गर्म प्रवान कच्छ खाई उठे पाए।

ਕਿਸੇ ਚਿਤਰ ਸੰਤੂਰ ਕਿਤੀਆਂ ਪਾਣੀ ਕਿਤੀਆਂ ਪਾਣੀ ਕਿਤੇ ਪਾਪ ਸੁਰਿੰਦਰ ਕਿਤੀਆਂ ਸੁਣੀ ਨਾਨਕ ਅੰਤ

ਸਤਾ ਪੁਰਖ ਨਿਰਭਉ ਨਿਰਵੈ ਅਕਾਲ ਮੂਰਤ ਅਜੂਨੀ ਸੈਭਵ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸ।

ಸೇವ ವರ್ಣ

money.

Thank you.

ਕਲਮ ਧੂਮੀ ਮੇਰ ਕਿਤੇ ਕਿਤੇ ਕਿਤੇ ਖੂਬ ਦੇਸ ਕਿਤੇ ਚਿੰਤਨ ਸੂਰ ਕਿਤੇ ਕਿਤੇ ਮੰਡਲ ਦੇਸ ਕਿਤੇ ਸਿਰਪੁਰਨਾਥ ਕਿਤੇ ਕਿਤੇ ਦੇਵੀ ਦੇਸ ਕਿਤੇ ਦੇਵ ਤਨ ਹੁਣ ਕਿਤੇ ਕਿਤੇ ਰਤਨ ਸਮੁੰਦਰ ਕਿਤੀਆਂ ਬਾਣੀ ਕਿਤੀਆਂ ਬਾਣੀ ਕਿਤੇ ਪਾਪ ਸੁਰਿੰਦਰ ਕਿਤੀਆਂ ਸੁਖੀ ਨਾਨਕ ਅੰਤ ਨਾ ਅੰਤ ਗਿਆਨ ਅੰਤ ਮੈਂ ਗਿਆਨ ਪਰਚਨ।